ਆਪਣੀ ਘਰਵਾਲੀ ਦੇ ਨਾਲ ਚਕੋਦਰੇ ਦਾ ਫੁੱਲ ਲੈ ਕੇ ਜਦ ਦਿਓ ਸਿੱਖ ਦੇ ਘਰ ਪਹੁੰਚਿਆ, ਅੰਮ੍ਰਿਤ ਵੇਲਾ ਹੋ ਚੁੱਕਾ ਸੀ। ਉਸ ਵੇਲੇ ਇਹਨਾਂ ਕੀ ਤੱਕਿਆ, ਇੱਕ ਮੰਜੀ ਤੇ ਉਹ ਬੱਚੀ ਲੰਮੀ ਪਈ, ਬੇਸੁਰਤ ਹੈ। ਤੇ ਉਹ ਸਿੱਖ ਇਹਦੀ ਘਰਵਾਲੀ ਹੋਰ ਸਤਸੰਗੀ ਗੁਰਸਿੱਖ ਪਿਆਰੇ ਬੈਠੇ ਨੇ ਔਰ ਸਾਰੇ ਬੈਠ ਕੇ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਪਏ ਕਰਦੇ। ਬੱਚੀ ਦੀ ਹਾਲਤ ਜਸਵੰਤ ਰਾਏ ਦੇਖ ਕੇ ਉਹਦਾ ਹਿਰਦਾ ਭਾਰਾ ਆਇਆ, ਮਨ ਭਾਰਾ ਆਇਆ। ਜਸਵੰਤ ਰਾਏ ਅੱਗੇ ਹੋਇਆ, ਉਹਦੀ ਘਰਵਾਲੀ ਉਹ ਫੁੱਲ ਬੱਚੀ ਦੇ ਮੂੰਹ ਕੋਲ ਕੀਤਾ, ਕਹਿਣ ਲੱਗੇ, ਬੇਟਾ ਸਾਨੂੰ ਕੀ ਪਤਾ ਸੀ ਇਸ ਫੁੱਲ ਵਿਚ ਤੇਰੀ ਜਾਨ ਹੈ, ਜੇ ਪਤਾ ਹੁੰਦਾ ਤੇ ਫੁੱਲ ਕਦੀ ਨਾ ਤੋੜਦਾ। ਉੱਠ ਬੇਟਾ, ਅੱਖਾਂ ਖੋਲ, ਮੈਨੂੰ ਮਾਫ ਕਰ ਦੇ। ਬੱਚੀ ਨੇ ਅੱਖਾਂ ਖੋਲੀਆਂ, ਪਰ ਜਦ ਅੱਖਾਂ ਖੋਲੀਆਂ ਬਾਣੀ ਦਾ ਅਭਿਆਸ ਸੀ, ਬਾਣੀ ਪੜ੍ਹਦੀ ਨੇ ਅੱਖਾਂ ਖੋਲੀਆਂ। ਅੱਖਾਂ ਖੋਲ ਕੇ ਪਿਤਾ ਵੱਲ ਦੇਖਿਆ, ਪਿਤਾ ਦੇ ਗਲ ਵਿਚ ਗਲਵਕੜੀ ਪਾ ਕੇ ਉਹ ਬੱਚੀ ਕਹਿਣ ਲੱਗੀ, ਪਿਤਾ ਜੀ ਮੈਂ ਤੇ ਐਵੇਂ ਦੁਖੀ ਹੋਈ, ਮੈਨੂੰ ਤੇ ਹੁਣ ਸਮਝ ਆਏ ਫੁੱਲ ਸਾਡਾ ਨਹੀਂ, ਇਹ ਤੇ ਸਾਡੇ ਮਾਲਕ ਜਸਵੰਤ ਰਾਏ ਦਾ। ਜਸਵੰਤ ਰਾਏ ਕੋਲ ਬੈਠਾ ਤੇ ਬੱਚੀ ਕਹਿ ਰਹੀ ਹੈ, ਇਹ ਫੁੱਲ ਮੇਰਾ ਨਹੀਂ, ਬਾਗ ਤੁਹਾਡਾ, ਬੀਜ ਤੁਹਾਡੇ ਪੈਸਿਆਂ ਦਾ, ਖਾਦ ਤੁਹਾਡੇ ਪੈਸਿਆਂ ਦੀ, ਅਸੀਂ ਤੇ ਤੁਹਾਡੇ ਨੌਕਰ ਹਾਂ। ਮੈਂ ਤੇ ਐਵੇਂ ਗਿਲਾ ਕੀਤਾ। ਜਦ ਇਹ ਸੁਣਿਆ ਤੇ ਜਸਵੰਤ ਰਾਏ ਰੋਣ ਲੱਗ ਪਿਆ, ਕਹਿਣ ਲੱਗਾ, ਬੇਟਾ ਉਮਰ ਤੇਰੀ ਛੋਟੀ ਪਰ ਗੱਲ ਬੜੀ ਵੱਡੀ ਕਹੀ। ਸੱਚਮੁੱਚ ਗੁਰਸਿੱਖਾਂ ਦੇ ਹਿਰਦੇ ਬੜੇ ਵਿਸ਼ਾਲ ਹੁੰਦੇ। ਬੇਟਾ ਮੈਂ ਗੁਰੂ ਤੋਂ ਦੂਰ ਹੋ ਗਿਆ ਸਾਂ, ਪਰ ਤੇਰੇ ਸਦਕਾ ਹੁਣ ਮੈਂ ਵੀ ਗੁਰੂ ਕੋਲ ਚੱਲਾਂਗਾ। ਇਹ ਸਾਰੇ ਜਾਣੇ ਹੁਸ਼ਿਆਰਪੁਰ ਤੋਂ ਚੱਲੇ, ਆਨੰਦਪੁਰ ਸਾਹਿਬ ਪਹੁੰਚੇ, ਗੁਰੂ ਦਾ ਦਰਬਾਰ ਲੱਗਾ, ਸਾਰਿਆਂ ਮੱਥਾ ਟੇਕਿਆ, ਸਾਰੇ ਬੈਠ ਗਏ ਨੇ। ਇਹ ਬੱਚੀ ਹੱਥ ਵਿਚ ਚਕੋਦਰੇ ਦਾ ਫੁੱਲ ਫੜਿਆ, ਧਿਆਨ ਗੁਰੂ ਦੇ ਚਰਨਾਂ ਵੱਲ, ਕਦੀ ਗੁਰੂ ਦੇ ਚਿਹਰੇ ਵੱਲ। ਕੋਲ ਪਹੁੰਚੀ, ਸਾਹਮਣੇ ਫੁੱਲ ਰੱਖ ਕੇ ਜਦ ਕਲਗੀਧਰ ਪਿਤਾ ਨੂੰ ਮੱਥਾ ਟੇਕਿਆ, ਤਾਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬੱਚੀ ਨੂੰ ਆਪਣੀ ਗੋਦ ਚ ਬਿਠਾਇਆ, ਸਿਰ ਤੇ ਪਿਆਰ ਦਿੱਤਾ। ਕਹਿਣ ਲੱਗੇ, ਬੇਟਾ ਤੂੰ ਤੇ ਐਵੇਂ ਰੋਈ, ਐਵੇਂ ਦੁਖੀ ਹੋਈ ਜਿਸ ਦਿਨ ਤੂੰ ਬੀਜ ਬੋਇਆ। ਤੂੰ ਬੀਜ ਕੋਲ ਨਹੀਂ ਬੈਠੀ, ਬੇਟਾ ਤੂੰ ਤਾਂ ਮੇਰੇ ਕੋਲ ਬੈਠਦੀ ਰਹੀ, ਤੂੰ ਇਸ ਫੁੱਲ ਨੂੰ ਪਾਣੀ ਨਹੀਂ ਪਾਇਆ, ਤੂੰ ਤਾਂ ਮੈਨੂੰ ਪਾਣੀ ਪਿਆਉਂਦੀ ਰਹੀ ਹੈ। ਬੇਟਾ ਤੇਰਾ ਫੁੱਲ ਇਹ ਤਾਂ ਕਦੋਂ ਦਾ ਮੈਨੂੰ ਪਹੁੰਚ ਗਿਆ। ਇਹ ਸੁਣ ਕੇ ਜਸਵੰਤ ਰਾਏ ਉੱਠਿਆ, ਚਰਨਾਂ ਤੇ ਡਿੱਗ ਪਿਆ, ਬੜੀ ਮਾਇਆ ਵੀ ਭੇਟ ਕੀਤੀ, ਜੋ ਕੁਝ ਭੇਟਾ ਕਰ ਸਕਦਾ ਸੀ ਕੀਤਾ, ਤੇ ਨਾਲੇ ਆਪਣਾ ਆਪ ਵੀ ਭੇਟ ਕੀਤਾ। ਪਾਤਸ਼ਾਹ ਕਰ ਕਿਰਪਾ, ਦੇ ਆਪਣੇ ਚਰਨਾਂ ਵਿਚ ਜਗ੍ਹਾ। ਸਤਿਗੁਰਾਂ ਨੇ ਕਿਰਪਾ ਕੀਤੀ, ਜਸਵੰਤ ਰਾਏ ਨੇ ਵੀ ਹੁਣ ਅੰਮ੍ਰਿਤ ਛਕਿਆ, ਘਰਵਾਲੀ ਨੇ ਵੀ ਅੰਮ੍ਰਿਤ ਛਕਿਆ, ਦਿਓ ਸਿੰਘ ਨੇ ਵੀ ਅੰਮ੍ਰਿਤ ਛਕਿਆ, ਇਹਨਾਂ ਸਾਰਿਆਂ ਪਰਿਵਾਰਾਂ ਨੇ ਅੰਮ੍ਰਿਤ ਛਕਿਆ। ਔਰ ਗੁਰੂ ਦੀਆਂ ਖੁਸ਼ੀਆਂ ਲੈ ਕੇ ਫਿਰ ਵਾਪਸ ਹੁਸ਼ਿਆਰਪੁਰ ਨੂੰ ਪਰਤੇ ਸਾਧ ਸੰਗਤ। ਪ੍ਰਭੂ ਦੇ ਪਿਆਰ, ਗੁਰੂ ਦੇ ਪਿਆਰ ਦੀ ਦੁਨੀਆ ਆਮ ਸੰਸਾਰੀ ਲੋਕਾਂ ਦੀ ਦੁਨੀਆ ਨਾਲੋਂ ਅਲੱਗ ਹੈ। ਦੁਨੀਆ ਬਣਾਉਣ ਵਾਲਾ ਇੱਕ ਪਰਮੇਸ਼ਰ ਹੈ, ਪਰ ਭਗਤਾਂ ਦਾ ਰੰਗ ਤੇ ਸੰਸਾਰੀ ਲੋਕਾਂ ਦਾ ਰੰਗ ਵੱਖਰਾ ਹੈ। ਆਓ ਕਰੀਏ ਅਰਦਾਸ, ਸੱਚੇ ਪਾਤਸ਼ਾਹ ਇਹੋ ਜਿਹਾ ਪਿਆਰ ਸਾਨੂੰ ਵੀ ਦੇ। ਇਨਸਾਨ ਇਨਸਾਨ ਨਾਲ ਪਿਆਰ ਕਰੇ, ਤੇਰੇ ਨਾਲ ਪਿਆਰ ਕਰੇ,
इंसान जिधर भी देखे उन तू नजर आवे ताकि दुनिया तू वैर विरोध नफरत खत्म होवे इंसान दा हिरदा प्यार नाल भर जावे।

ਸੋਠ ਰਾਗ ਦੀ ਬਾਣੀ ਆਮ ਗੁਰਸਿੱਖਾਂ ਦੇ ਮੁਖਾਰ ਬਿੰਦ ਵਿੱਚ ਸਹਿਜ ਹੀ ਚੜੀ ਹੋਈ ਹੈ। ਬੜਾ ਸਰਲ ਅਤੇ ਮਿੱਠਾ ਰਾਗ ਹੈ, ਪਰ ਸੁਹਾਵਣਾ ਤਾਂ ਹੈ ਹੀ ਜੇ ਹਰੀ ਦੇ ਨਾਮ ਨੂੰ ਢੰਡੋਲੇਗਾ। ਸੋਰਠ ਤਾਮ ਸੁਹਾਵਣੀ ਜਾਂ ਹਰਨਾਮ ਢੰਡੋਲੇ ਅਤੇ ਸੋਰਠ ਸਦਾ ਸੁਹਾਵਣੀ ਜੇ ਸੱਚਾ ਮਨ ਹੋਏ। ਹਰੀ ਨਾਮ ਦੇ ਰਸ ਨੂੰ ਪੀ ਕੇ ਮੁਰਦੇ ਹਾਣ ਨਹੀਂ ਆਏਗੀ। ਇਸ ਲੋਕ ਵਿੱਚ ਅਤੇ ਪ੍ਰਲੋਕ ਵਿੱਚ ਗੁਰਸਿੱਖ ਦੀ ਸੋ ਨਿਰਮਲ ਹੋਵੇਗੀ। ਸੋਰਠ ਸੋ ਰਸ ਪੀਜੀਐ ਕਬਹੂ ਨਾ ਫੀਕਾ ਹੋਏ। ਨਾਨਕ ਰਾਮ ਨਾਮ ਗੁਣ ਗਾਈਐ ਹੈ ਦਰਗਹਿ ਨਿਰਮਲ ਸੋਏ। ਇਸ ਰਾਗ ਦੇ ਚੜਾਵੇ ਦੇ ਗੰਧਾਰ ਅਤੇ ਦੈਵਤ ਵਰਜਿਤ ਕਰਕੇ ਅਵਰੋਹ ਵਿੱਚ ਗੁਪਤ ਰੂਪ ਵਿੱਚ ਗੰਧਾਰ ਲਾ ਕੇ ਦੋਨੋਂ ਨਿਸ਼ਾਦ ਵਰਤ ਕੇ ਜਦੋਂ ਮੀਂਡ ਨਾਲ ਗਾਇਕ ਬਾਣੀ ਗਾਉਂਦਾ ਹੈ ਤਾਂ ਹਰੀ ਨਾਮ ਦੇ ਰਸ ਦਾ ਸਵਾਦ ਚੱਖਦਾ ਹੈ। ਇਸ ਰਾਗ ਦਾ ਵਾਦੀ ਰਿਸ਼ਵ ਅਤੇ ਸੰਵਾਦੀ ਦੈਵਤ ਮੰਨਿਆ ਹੈ। ਹਰੀ ਨਾਮ ਦਾ ਰਸ ਲਓ, ਦੋ ਸ਼ਬਦ ਸੋਠ ਵਿੱਚ ਸਰਵਣ ਕਰੋ। ਸੋਠ ਰਾਗ ਵਿੱਚ ਹੀ ਉਚਾਰੀ ਬਾਣੀ ਜਿਸ ਦਾ ਪਹਿਲਾ ਸ਼ਬਦ ਹੈ ਆਪਣੇ ਸਤਿਗੁਰ ਕੈ ਬਲਿਹਾਰੈ ਆਗੈ ਸੁਖ ਪਾਛੇ ਸੁਖ ਸਹਿਜਾ ਘਰ ਆਨੰਦ ਹਮਾਰੈ। ਇਹ ਰਚਨਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਅਤੇ ਕੀਰਤਨ ਕਰ ਰਹੇ ਹਨ ਭਾਈ ਸਰਬਜੀਤ ਸਿੰਘ ਜੀ ਰੰਗੀਲਾ। ਗੁਰੂ ਅਰਜਨ ਦੇਵ ਜੀ ਦੀ ਹੀ ਦੂਸਰੀ ਰਚਨਾ ਸਾਚਾ ਸਾਹਿਬ ਸਦ ਮਿਹਰਬਾਨ ਬੰਦ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ। ਇਸ ਨੂੰ ਪ੍ਰਸਤੁਤ ਕਰ ਰਹੇ ਹਨ ਭਾਈ ਅਮਰਜੀਤ ਸਿੰਘ ਜੀ ਤਾਨ। ਪਹਿਲਾ ਸ਼ਬਦ ਸਰਵਣ ਕਰੋ, ਆਪਣੇ ਸਤਿਗੁਰ ਕੈ ਬਲਿਹਾਰੈ।

ترابا ساد سنگت مل ہوئے ترابا

ہوئے اکتر ملو میرے پائی، ہوئے اکتر ملو میرے پائی، دبدا دور

ਸੰਗਤ ਵਿੱਚ ਜਿਹੜਾ ਆ ਜਾਂਦਾ ਹੈ ਉਤਰ ਜਾਂਦਾ ਹੈ, ਜਿਹੜਾ ਸੰਗਤ ਕਰਦਾ ਹੈ ਉਸ ਦਾ ਪਾਰ ਉਤਾਰਾ ਹੋ ਜਾਂਦਾ ਹੈ। ਸੰਗਤ ਆਪ ਵੀ ਸੰਗਤ ਕਰ ਰਹੇ, ਸੰਗਤ ਕਈ ਪ੍ਰਕਾਰ ਦੀ, ਪਰ ਜਿਹੜੀ ਸੰਗਤ ਆਪ ਕਰ ਰਹੇ ਹੋ, ਸਹਿਬਾ ਨੇ ਇਸ ਨੂੰ ਸਾਧ ਸੰਗਤ ਕਰਕੇ ਆਖੇ, ਉੱਤਮ ਕਰਕੇ ਕਹੇ, ਸ੍ਰੇਸ਼ਟ ਪਾਵਨ ਪਵਿੱਤਰ ਕਰਕੇ ਕਹੇ ਕਿ ਸੰਗਤ ਸਾਧ ਸੰਗਤ ਭਾਵ ਸੱਤ ਦੇ ਨਾਲ ਜੁੜਨਾ ਸਾਧ ਸੰਗਤ, ਜਿੱਥੇ ਸੱਤ ਇੱਕ ਅਕਾਲ ਪੁਰਖ ਦੀ ਆਰਾਧਨਾ ਹੋ ਰਹੀ ਹੋਵੇ ਉਸ ਨੂੰ ਆਖਦੇ ਨੇ ਸਾਧ ਸੰਗਤ। ਤੇ ਸੰਗਤ ਕਿਹਨੂੰ ਕਹਿੰਦੇ ਨੇ?

0: ਇਸ ਸੰਗਤ ਵਿੱਚ ਆਉਣ ਦੇ ਲਾਭ ਦੱਸਦੇ। ਸਾਹਿਬ ਆਖਦੇ ਨੇ ਜੀਵ ਸੰਗਤ ਕਰਿਆ ਕਰ, ਸੰਗਤ ਵਿੱਚ ਜਾਇਆ ਕਰ। ਤੇ ਕਬੀਰ ਸਾਹਿਬ ਖਿਆਲ ਦਿੰਦੇ ਨੇ, ਕਹਿੰਦੇ ਨੇ ਜੀਵ ਸੰਗਤ ਕਰ, ਪਰ ਕੈਸੀ?
1: ਕਬੀਰ ਸੰਗਤ ਕਰੀਏ ਸਾਧ ਕੀ,
0: ਕਿਸੇ ਸਾਧ ਦੀ ਸੰਗਤ ਕਰੀ, ਕਿਸੇ ਚੋਰ ਯਾਰ ਜਵਾਰੀ ਸ਼ਰਾਬੀਏ ਦੀ ਸੰਗਤ ਨਾ ਕਰ ਲਵੀ, ਸਾਧ ਸੰਗਤ ਕਰੀ, ਚੰਗੀ ਸੰਗਤ ਕਰੀ, ਕਿਤੇ ਪੈੜੀ ਸੰਗਤ ਵਿੱਚ ਨਾ ਪੈ ਦਈ। ਕਿਉਂਕਿ ਸੰਗਤ ਤਾਰਦੀ ਤੇ ਸੰਗਤ ਹੀ ਡੋਬਦੀ, ਤੇ ਜਿਹੜਾ ਸਾਧ ਸੰਗਤ ਵਿੱਚ ਆ ਮਿਲਦਾ ਹੈ ਉਤਰ ਜਾਂਦਾ। ਸਾਧ ਸੰਗਤ

ਸੰਗਤ ਦੇ ਵਿੱਚ ਆ ਜਾਣਾ ਬੈਕੁੰਠ ਧਾਮ ਦੇ ਦਰਸ਼ਨ ਨੇ, ਬੈਕੁੰਠ ਧਾਮ ਦੀ ਪ੍ਰਾਪਤੀ ਹੈ। ਕਈਆਂ ਦਾ ਕਹਿਣਾ ਹੈ ਕਿ ਬੈਕੁੰਠ ਧਾਮ ਮਰਨ ਤੋਂ ਬਾਅਦ ਮਿਲਦਾ, ਪਰ ਬਾਣੀ ਆਖਦੀ ਨਹੀਂ, ਬੈਕੁੰਠ ਧਾਮ ਤੇ ਜੀਵਦਿਆਂ ਹੀ ਮਿਲ ਸਕਦਾ ਹੈ। ਜੀਵ ਜੇ ਤੂੰ ਸੰਗਤ ਵਿੱਚ ਆ ਜਾਏ ਇਹ ਬੈਕੁੰਠ ਧਾਮ ਹੈ, ਇਹ ਸੱਚਖੰਡ ਦੇ ਦਰਸ਼ਨ ਨੇ। ਕਿਉਂ? ਸੱਚਖੰਡ ਵਸੈ ਨਿਰੰਕਾਰ, ਜਿੱਥੇ ਨਿਰੰਕਾਰ ਵਸਦਾ ਹਰੀ ਕੀਰਤਨ ਹੈ, ਸਾਧ ਸੰਗਤ ਜੁੜ ਕੇ ਬਹਿ ਗਈ ਏ ਨਾ, ਉਹੀ ਸੱਚਖੰਡ ਹੈ, ਉਹੀ ਬੈਕੁੰਠ ਧਾਮ ਹੈ। ਮੈਂ ਤੇ ਨਹੀਂ ਕਹਿੰਦਾ, ਬਾਣੀ ਕਹਿ ਰਹੀ, ਤੇ ਬਾਣੀ ਤੇ ਚੱਲਣ ਵਾਲੇ ਨੂੰ ਬੈਕੁੰਠ ਧਾਮ ਦੇ ਦਰਸ਼ਨ ਹੁੰਦੇ ਨੇ, ਉਹ ਬੈਕੁੰਠ ਧਾਮ ਦਾ ਵਾਸੀ ਬਣ ਜਾਂਦਾ ਹੈ।

ਉਹ ਬੈਕੁੰਠ ਧਾਮ ਹੈ। ਤੇ ਬੈਕੁੰਠ ਧਾਮ ਐਵੇਂ ਨਹੀਂ ਜੇ ਮਿਲਦਾ। ਕੋਈ ਕਹਿ ਦੇਵੇ ਕਿ ਮੈਨੂੰ ਬੈਕੁੰਠ ਧਾਮ ਮਿਲਦਾ ਹੈ, ਜਿਹਨੂੰ ਜੀਂਦਿਆਂ ਬੈਕੁੰਠ ਧਾਮ ਨਹੀਂ ਮਿਲਿਆ, ਮੋਇਆ ਕੀ ਮਿਲਣਾ। ਜੀਵਦਿਆਂ ਹੀ ਪਰਮ ਪੁਰਖ ਦੀ ਪ੍ਰਾਪਤੀ, ਬੈਕੁੰਠ ਧਾਮ ਦੇ ਦਰਸ਼ਨ, ਸੱਚਖੰਡ ਚ ਵਾਸਾ ਮਿਲਣਾ। ਹੇ ਜੀਵ, ਬਾਣੀ ਆਖਦੀ ਵੰਡ ਭਾਗੀ ਸਾਧ ਸੰਗ ਪ੍ਰਾਪਤ, ਵੱਡੇ ਭਾਗਾਂ ਦੇ ਨਾਲ ਸਾਧ ਸੰਗ ਪ੍ਰਾਪਤ ਹੁੰਦੀ। ਫਿਰ ਜੀਵ ਇਹ ਸੰਗਤ ਤੋਂ ਦੂਰ ਤੂੰ ਕਿਉਂ ਰਵੇਂ, ਕਿਉਂ ਨਾ ਨੇੜੇ ਆਵੇਂ। ਵੱਡ ਭਾਗੀ ਸਾਧ ਸੰਗ ਪ੍ਰਾਪਤ, ਤਿੰਨ ਪੇ

ਉਹਨਾਂ ਦੀ ਤੁਰ ਫਿਰ ਨਾਨਕ ਵੀ ਮੰਗਦਾ। ਕਿਹਨਾਂ ਦੀ ਤੁਰ? ਜਿਹਨਾਂ ਨੇ ਨਾਮ ਨੂੰ ਹਿਰਦੇ ਅੰਦਰ ਵਸਾ ਲਿਆ। ਤੇ ਨਾਮ ਹਿਰਦੇ ਅੰਦਰ ਕਦੋਂ ਵਸੇਗਾ? ਜਦੋਂ ਸੰਗਤ ਵਿੱਚ ਆਵੇਗਾ। ਜਿੰਨਾ ਚਿਰ ਸੰਗਤ ਵਿੱਚ ਨਹੀਂ ਨਾ ਆਇਆ, ਨਾਮ ਨਹੀਂ ਨਿਵਾਸ ਕਰ ਸਕਦਾ। ਨਾਮ ਉਦੋਂ ਹੀ ਹਿਰਦੇ ਅੰਦਰ ਵਸਣਾ ਜਦੋਂ ਜੀਵ ਸਾਧ ਸੰਗਤ ਕਰੇਗਾ। ਕਿਤਨੀ ਮਹਾਤਤਾ ਸਾਧ ਸੰਗਤ ਨੂੰ ਸਾਹਿਬਾਂ ਨੇ ਦਿੱਤੀ। ਕਹਿੰਦੇ ਨੇ ਜਿਹੜਾ ਜੀਵ ਸੰਗਤ ਵਿੱਚ ਆ ਗਿਆ ਉਤਰ ਗਏ। ਸ਼ੇਖ ਸ਼ਾਦੀ ਦੀ ਇੱਕ ਗੱਲ ਯਾਦ ਆਈ। ਇੱਕ ਦਿਨ ਆਪਣੀ ਪਤਨੀ ਨੂੰ ਕਹਿਣ ਲੱਗਾ, ਥੋੜੀ ਜੀ ਮਿੱਟੀ ਲਿਆ ਦੇ ਹੱਥ ਧੋਣੇ। ਹਨੇਰਾ ਸੀ, ਔਰਤ ਗਈ, ਇਸਦੀ ਘਰਵਾਲੀ ਮਿੱਟੀ ਚੁੱਕ ਲਿਆ, ਹੱਥ ਵਿੱਚ ਫੜਾ ਦਿੱਤੀ। ਸ਼ੇਖ ਸ਼ਾਦੀ ਹੱਥ ਧੋਣ ਲੱਗਾ। ਜਦੋਂ ਹੱਥ ਧੋਣ ਲੱਗਾ, ਅੱਜ ਮਿੱਟੀ ਦੇ ਵਿੱਚੋਂ ਖੁਸ਼ਬੂ ਆਈ, ਸੁਗੰਧਿਤ ਆਈ। ਸੁਣ ਕੇ ਕਹਿੰਦਾ, ਮੈਂ ਤੈਨੂੰ ਮਿੱਟੀ ਵਾਸਤੇ ਆਖਿਆ ਸੀ, ਤੂੰ ਕੋਈ ਹੋਰ ਚੀਜ਼ ਤੇ ਨਹੀਂ ਚੁੱਕ ਲਿਆਈ, ਕਿਤੇ ਕਸਤੂਰੀ ਤੇ ਨਹੀਂ ਲੈ ਆਈ, ਇਸ ਦੇ ਵਿੱਚੋਂ ਬੜੀ ਖੁਸ਼ਬੂ ਆ ਰਹੀ ਹੈ। ਆਖਦੀ, ਨਹੀਂ ਮਹਾਰਾਜ, ਮੈਂ ਆਪ ਨੂੰ ਮਿੱਟੀ ਹੀ ਦਿੱਤੀ। ਸ਼ੇਖ ਸ਼ਾਦੀ ਨੇ ਹੱਥ ਵਿੱਚ ਮਿੱਟੀ ਨੂੰ ਫੜਿਆ ਤੇ ਮਿੱਟੀ ਨੂੰ ਪੁੱਛ ਕਰਦਾ ਕਿ ਤੇਰੇ ਵਿੱਚੋਂ ਇਤਨੀ ਖੁਸ਼ਬੂ ਕਿਉਂ ਆ ਰਹੀ, ਕੀ ਕਾਰਨ ਹੈ? ਮਿੱਟੀ ਨੇ ਜਵਾਬ ਦਿੱਤਾ, ਸ਼ੇਖ ਸ਼ਾਦੀ, ਮੈਂ ਸੰਗਤ ਕੀਤੀ। ਤੂੰ ਸੰਗਤ ਕੀਤੀ? ਕਿਹਦੀ ਸੰਗਤ ਕੀਤੀ ਹੈ? ਆਖਿਆ, ਮੈਂ ਫੁੱਲਾਂ ਦੀ ਸੰਗਤ ਕੀਤੀ, ਫੁੱਲਾਂ ਦੇ ਕੋਲ ਰਹੀ, ਫੁੱਲਾਂ ਦੇ ਨਜ਼ਦੀਕ ਰਹੀ ਹਾਂ, ਇਸ ਲਈ ਫੁੱਲਾਂ ਦੀ ਸਮੈਲ ਮੇਰੇ ਵਿੱਚ ਆ ਗਈ, ਖੁਸ਼ਬੂ ਮੇਰੇ ਵਿੱਚੋਂ ਆ ਰਹੀ ਹੈ। ਹੈ ਤੇ ਮੈਂ ਇੱਕ ਨਚੀਜ਼ ਮਿੱਟੀ ਗਈ, ਪਰ ਸੰਗਤ ਕਰਨ ਦੇ ਨਾਲ ਇਹ ਵਸਤੂ ਮੈਨੂੰ ਵੀ ਪ੍ਰਾਪਤ ਹੋ ਗਈ, ਇਹ ਮਾਨ ਮੈਨੂੰ ਵੀ ਮਿਲ ਗਿਆ। ਅੱਜ ਤੂੰ ਮੈਨੂੰ ਮਿੱਟੀ ਸਮਝ ਕੇ ਹੱਥਾਂ ਵਿੱਚ ਲਿਆ ਤੇ ਕਸਤੂਰੀ ਕਹਿ ਰਹੇ। ਭਾਵ ਸੰਗਤ ਦਾ ਅਸਰ ਹੁੰਦਾ। ਵੇਲ ਜਿਤਨੇ ਵੱਡੇ ਪੇੜ ਤੇ ਚੜੇਗੀ, ਲੱਗੇਗੀ, ਉਤਨੀ ਸੁਹਾਵਣੀ ਤੇ ਖੂਬਸੂਰਤ ਹੋਵੇਗੀ ਤੇ ਉਤਨੀ ਹੀ ਉੱਚੀ ਜਾਏਗੀ, ਕਿਉਂਕਿ ਵੱਡੇ ਪੇੜ ਦੇ ਨਾਲ ਉਸਦਾ ਸੰਬੰਧ ਜੁੜ ਗਿਆ। ਅਸੀਂ ਵੀ ਸੰਬੰਧ ਆਪਣਾ ਕਿਸੇ ਵੱਡੇ ਪੇੜ ਦੇ ਨਾਲ ਲਾਈਏ, ਤੇ ਲਾਈਏ ਕਿਹਦੇ ਨਾਲ? ਗੁਰੂ ਦੇ ਨਾਲ। ਤੇ ਗੁਰੂ ਨਾਲ ਸੰਬੰਧ ਲਾਉਣ ਵਾਲਾ ਉਸੇ ਤਰ੍ਹਾਂ ਵੇਲ ਅੰਗ ਵੱਧਦਾ ਹੀ ਚਲਾ ਜਾਂਦਾ, ਉੱਪਰ ਨੂੰ ਹੀ ਜਾਵੇਗਾ, ਕਿਉਂਕਿ ਸੰਬੰਧ ਵੱਡੇ ਨਾਲ ਜੁੜੇ, ਵੱਡੇ ਨਾਲ ਸੰਬੰਧ ਜੁੜੇਗਾ, ਵੱਡੇ ਹੀ ਬਣਾਂਗੇ, ਸੰਗਤ ਵਿੱਚ ਆਵਾਂਗੇ, ਸਾਧ ਸੰਗ ਪ੍ਰਾਪਤ ਹੋਵੇਗੀ ਤੇ ਲਾਭ ਪ੍ਰਾਪਤ ਹੋਏਗਾ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਮੇਰੇ ਮਾਧੋ ਜੀ

0: ਸਦਾ ਸੁਖ ਭਾਈ। ਹੇ ਭਾਈ, ਜੇ ਤੂੰ ਸਦਾ ਹੀ ਸੁਖ ਚਾਹੁੰਦਾ, ਚਾਹੁੰਦਾ ਕਿ ਦੁੱਖ ਮੇਰੇ ਨੇੜੇ ਨਾ ਆਵੇ, ਮੈਂ ਕਿਸੇ ਮੁਸੀਬਤ ਵਿੱਚ ਨਾ ਫਸਾਂ, ਹਮੇਸ਼ਾ ਹੀ ਖੁਸ਼ ਰਵਾਂ, ਸਾਹਿਬ ਆਖਦੇ ਨੇ ਇੱਕ ਕੰਮ ਕਰ। ਕਿਹੜਾ?
1: ਜੇ ਲੋੜੇ ਸਦਾ ਸੁਖ ਪਾਈ,

ਫਿਰ ਗੁਰੂ ਦੱਸਦਾ ਜੀਵ ਤੂੰ ਸੰਗਤ ਵਿੱਚ ਜਾ, ਜਦੋਂ ਸੰਗਤ ਵਿੱਚ ਜਾਏਗਾ ਸੁੱਖ ਹੀ ਸੁੱਖ ਮਿਲੇਗਾ, ਦੁੱਖ ਤੇਰੇ ਨੇੜੇ ਨਹੀਂ ਆਵੇਗਾ, ਸੰਗਤ ਕਰਨ ਦਾ ਇਹੀ ਤੇ ਲਾਭ ਹੈ। ਤੇ ਸਾਹਿਬ ਆਖਦੇ ਨੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰੇ, ਉਤਰ ਗਏ, ਉਹਦਾ ਉਧਾਰ ਹੋ ਗਿਆ। ਜਿਹੜਾ ਸੰਗਤ ਦੇ ਨਾਲ ਆ ਮਿਲਿਆ ਤੇ ਜਿਹੜਾ ਸੰਗਤ ਨਾਲੋਂ ਟੁੱਟ ਗਿਆ ਉਹ ਕਾਲਾ ਹੋ ਗਿਆ, ਜੇ ਕੋਈ ਸੰਗਤ ਨਾਲੋਂ ਨਿਖੜ ਗਏ, ਸੰਗਤ ਨਾਲੋਂ ਸੰਬੰਧ ਟੁੱਟ ਗਏ, ਗੁਰੂ ਨਾਲੋਂ ਵੱਖਰਾ ਹੋ ਗਏ, ਗੁਰੂ ਤੋਂ ਬੇਮੁਖ ਹੋ ਗਏ, ਤੇ ਜਿਹੜਾ ਗੁਰੂ ਤੋਂ ਬੇਮੁਖ ਹੋ ਜਾਏ ਉਹ ਕਾਲਾ ਹੋ ਜਾਂਦਾ।

ਪੱਬਰ ਕਹਿੰਦੇ ਨੇ ਸਰੋਵਰ ਨੂੰ। ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਕਿਤਨਾ ਖੂਬਸੂਰਤ ਹੈ ਤੇਰੇ ਅੰਦਰ ਸੋਨੇ ਦੇ ਰੰਗ ਵਰਗੇ ਕਮਲ ਦੇ ਫੁੱਲ ਖਿਲੇ ਹੋਏ ਨੇ, ਕਿੰਨਾ ਚੰਗਾ ਤੇ ਸੋਹਣਾ ਸੁੰਡਣਾ ਲੱਗ ਰਹੇ। ਇਹ ਇਤਨਾ ਖੂਬਸੂਰਤ ਕਿਉਂ ਹੈ? ਕਿਉਂਕਿ ਸੰਬੰਧ ਸੋਮੇ ਨਾਲ ਸੰਬੰਧ ਜੁੜਿਆ ਹੋਏ। ਅੱਜ ਸਾਹਿਬ ਫਿਰ ਆਏ ਨੇ, ਵੇਖਦੇ ਨੇ ਇਹ ਸਰੋਵਰ ਇਤਨਾ ਖੂਬਸੂਰਤ ਇਤਨਾ ਅੱਛਾ, ਨਾ ਇਸ ਦੇ ਵਿੱਚ ਅੱਜ ਫੁੱਲ ਨੇ, ਨਾ ਉਹ ਪਾਣੀ, ਨਾ ਉਹ ਸੁੰਦਰਤਾ, ਕਾਲਾ ਹੋ ਗਏ। ਕਹਿ ਦੋਖੜੇ ਸੜਿਓ ਕਾਲੀ ਹੋਈ ਆ ਡੋਹਰੀ, ਪੁੱਛ ਕੀਤੀ ਸਾਹਿਬਾ ਨੇ ਓਏ ਕਿਹੜੇ ਦੁੱਖ ਦੇ ਨਾਲ ਸੜ ਗਏ, ਤੇਰੀ ਦਿਓਰੀ ਕਾਲੀ ਕਿਉਂ ਹੋ ਗਈ ਏ, ਕੀ ਕਾਰਨ ਬਣੇ? ਸਰੋਵਰ ਜਵਾਬ ਦਿੰਦਾ, ਸਾਹਿਬ ਜੀ ਮੇਰਾ ਸੰਬੰਧ ਉਸ ਸੋਮੇ ਚਸ਼ਮੇ ਨਾਲ ਜੁੜਿਆ, ਅੱਜ ਉਹ ਮੇਰਾ ਸੰਬੰਧ ਟੁੱਟ ਗਏ, ਮੈਂ ਉਸ ਤੋਂ ਜੁਦਾ ਹੋ ਗਿਆ, ਇਸ ਲਈ ਮੇਰੀ ਦਿਓਰੀ ਕਾਲੀ ਹੋ ਗਈ, ਮੈਂ ਸੜ ਕੇ ਕਾਲਾ ਸਿਆਹ ਹੋ ਗਿਆ, ਕਿਉਂਕਿ ਸੰਬੰਧ ਟੁੱਟ ਗਏ। ਇਸੇ ਤਰ੍ਹਾਂ ਜਿਨ੍ਹੇ ਆਪਣਾ ਸੰਬੰਧ ਗੁਰੂ ਦੇ ਨਾਲ ਜੋੜ ਲਿਆ, ਸੰਗਤ ਦੇ ਨਾਲ ਜੋੜ ਲਿਆ, ਸੰਗਤ ਵਿੱਚ ਆ ਗਿਆ, ਉਹ ਹਰਿਆਵਲ ਹੈ, ਉਹ ਸਰੋਵਰ ਤੀਰ ਤਰ੍ਹਾਂ ਖੂਬਸੂਰਤ ਹੈ। ਜਿਹਦਾ ਸੰਬੰਧ ਟੁੱਟ ਗਿਆ ਕੋਲਾ ਸਿਆਹ ਹੋ ਜਾਂਦਾ। ਅਸੀਂ ਸੰਬੰਧ ਤੋੜਨਾ ਨਹੀਂ, ਸੰਬੰਧ ਜੋੜਨਾ, ਸਗੋਂ ਟੁੱਟਿਆਂ ਨੂੰ ਵੀ ਇਸ ਦਰ ਤੇ ਲਿਆਉਣਾ, ਆਖਣਾ ਭਾਈ ਸੰਗਤ ਵਿੱਚ ਆ, ਜਿਹੜਾ ਸੰਗਤ ਵਿੱਚ ਆ ਗਿਆ ਉਸ ਤਰ ਗਿਆ, ਆਓ ਪਿਆਰ ਸਾਹਿਤ ਸਾਰੇ ਮਿਲ ਕੇ।

ਦੀਆਂ ਜ਼ਿੰਮੇਵਾਰੀਆਂ ਨਿਭਾਉਂਦਾ ਹੈ ਨਾ, ਨਿਰੰਕਾਰ ਦੀ ਜ਼ਿੰਮੇਵਾਰੀ ਵੀ ਨਿਭਾਇਆ ਕਰ। ਇਸ ਦੁਨੀਆਂ ਵਿੱਚੋਂ ਕੁਝ ਵੀ ਨਾਲ ਨਹੀਂ ਲੈ ਜਾਣਾ, ਸਾਰਾ ਕੁਝ ਇੱਥੇ ਹੀ ਰਹਿ ਜਾਣਾ ਹੈ। ਇਹ ਧੀਆਂ ਪੁੱਤਰ, ਦੋਸਤ ਮਿੱਤਰ, ਰਿਸ਼ਤੇਦਾਰ ਉਹਨਾਂ ਚਿਰ ਹੀ ਸਾਡੇ ਨੇ ਜਿੰਨਾ ਚਿਰ ਇਸ ਜੇਬ ਵਿੱਚ ਪੈਸੇ ਨੇ, ਜਾਂ ਇਸ ਤੋਂ ਪਰੇ ਤੱਕ ਲਈਏ ਜਿੰਨਾ ਚਿਰ ਇਸ ਸਰੀਰ ਵਿੱਚ ਸਵਾਸ ਨੇ। ਸਰੀਰ ਵਿੱਚੋਂ ਸਵਾਸ ਨਿਕਲ ਗਏ, ਕਿਸੇ ਨੇ ਤੇਰੀ ਬਾਤ ਨਹੀਂ ਪੁੱਛਣੀ। ਕਾਕੀ ਮਾਤ ਪਿਤਾ ਕੋ ਕਾਕੋ ਕਵਨ ਪੁਰਖ ਕੀ ਜੋਈ, ਘੱਟ ਫੁੱਟੇ ਕੋ ਬਾਤ ਨ ਪੁੱਛੇ ਕਾਢੋ ਕਾਢੋ ਹੋਈ। ਆ ਸਰੀਰ ਰੂਪੀ ਭਾਂਡਾ ਫੁੱਟ ਜਾਵੇ ਨਾ, ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਘਰੋਂ ਕੱਢਣ ਦੀਆਂ ਹੀ ਸਲਾਹਾਂ ਦਿੰਦੇ ਨੇ ਵੀ ਇਹਨੂੰ ਹੁਣ ਘਰੋਂ ਲੈ ਚੱਲੋ, ਕਿੰਨੇ ਵਜੇ ਸੰਸਕਾਰ ਕਰਨਾ ਹੈ ਇਹ ਹੀ ਪੁੱਛਦੇ ਨੇ। ਇਹ ਕਿਸੇ ਨੇ ਨਹੀਂ ਪੁੱਛਿਆ ਵੀ ਇਹਨੂੰ ਹੋਰ ਰੱਖਣਾ ਹੈ, ਇਹ ਜਿਉਂਦਾ ਹੋ ਸਕਦਾ ਹੈ, ਹੋ ਹੀ ਨਹੀਂ ਸਕਦਾ, ਪਰ ਘਰ ਰੱਖਣ ਦੀ ਕੋਈ ਸਲਾਹ ਦਿੰਦਾ ਹੀ ਨਹੀਂ। ਕਾਢੋ ਕਾਢੋ ਹੋਈ, ਸਾਰੇ ਘਰੋਂ ਕੱਢਣ ਦੀਆਂ ਸਲਾਹਾਂ ਦਿੰਦੇ ਨੇ ਤੇ ਸਤਿਗੁਰੂ ਕਹਿੰਦੇ ਰੋਜ਼ ਸੁਣਦਾ ਵੀ ਹੈ। ਆਹੀ ਹਾਲ ਤੇਰਾ ਹੋਣਾ ਹੈ, ਫਿਰ ਵੀ ਨਹੀਂ ਤੂੰ ਸਿਮਰਨ ਕਰਦਾ। ਇੱਕ ਛੋਟਾ ਜਿਹਾ ਬੱਚਾ ਹਰ ਰੋਜ਼ ਸੰਗਤ ਵਿੱਚ ਬੈਠਦਾ ਹੈ, ਮਹਾਂਪੁਰਸ਼ਾਂ ਨੇ ਤੱਕਿਆ ਬਈ ਛੋਟੀ ਉਮਰ ਦੇ ਵਿੱਚ ਚੰਗੀ ਲਿਵ ਲੱਗੀ ਹੈ, ਕੋਲ ਬੁਲਾਇਆ, ਆਖਣ ਲੱਗੇ ਬਈ ਲਾਲ ਇੰਨੀ ਚੰਗੀ ਲਿਵ ਤੈਨੂੰ ਕਿੱਥੋਂ ਲੱਗੀ ਹੈ। ਆਖਣ ਲੱਗਾ ਬਾਬਾ ਜੀ ਇੱਕ ਦਿਨ ਮੇਰੀ ਅੰਮਾ ਮੈਨੂੰ ਆਖਣ ਲੱਗੀ ਵੀ ਚੁੱਲ੍ਹੇ ਵਿੱਚ ਅੱਗ ਚਲਾ, ਮੈਂ ਵੱਡੀਆਂ ਵੱਡੀਆਂ ਲੱਕੜਾਂ ਨੂੰ ਚੁੱਲ੍ਹੇ ਵਿੱਚ ਰੱਖਿਆ, ਤੀਲੀ ਲਾਵਾਂ ਤੇ ਬੁੱਝ ਜਾਵੇ। ਮਾਂ ਮੇਰੀ ਦੇਖਦੀ ਸੀ, ਆਖਣ ਲੱਗੀ ਪੁੱਤਰ ਅੱਜ ਅੱਗ ਇੰਜ ਨਹੀਂ ਚੱਲਦੀ, ਪਹਿਲਾਂ ਤੀਲੀ ਛੋਟੀਆਂ ਛੋਟੀਆਂ ਲੱਕੜਾਂ ਨੂੰ ਲਾਈਦੀ ਹੈ, ਪਹਿਲਾਂ ਅੱਗ ਛੋਟੀਆਂ ਲੱਕੜਾਂ ਨੂੰ ਪਕੜਦੀ ਹੈ ਫਿਰ ਵੱਡੀਆਂ ਨੂੰ ਪਕੜਦੀ ਹੈ। ਐਸੀ ਸੱਟ ਮਨ ਤੇ ਵੱਜੀ ਕਿ ਇਹ ਜ਼ਰੂਰੀ ਨਹੀਂ ਬੁੱਢਾ ਹੋ ਕੇ ਹੀ ਮਰਨਾ ਹੈ, ਪਤਾ ਨਹੀਂ ਕਾਲ ਮੈਨੂੰ ਬਚਪਨ ਵਿੱਚ ਹੀ ਨਾ ਲੈ ਜਾਵੇ, ਤੇ ਜੇ ਪੱਲੇ ਵਿੱਚ ਸਿਮਰਨ ਨਾ ਹੋਇਆ ਤੇ ਕਿਹੜਾ ਮੂੰਹ ਦਿਖਾਵਾਂਗਾ। ਉਸ ਦਿਨ ਤੋਂ ਲਿਵ ਲੱਗੀ। ਕਾਫੀ ਸਮਾਂ ਗੁਜ਼ਰਿਆ, ਕਈ ਸਾਲ ਗੁਜ਼ਰ ਗਏ, ਇਹ ਹੁਣ ਬੱਚਾ ਜਵਾਨ ਹੋ ਗਿਆ, ਸੰਗਤ ਵਿੱਚ ਆਉਣਾ ਇਹਨੇ ਛੱਡ ਦਿੱਤਾ ਹੈ। ਇੱਕ ਦਿਨ ਮਹਾਂਪੁਰਸ਼ ਰਸਤੇ ਵਿੱਚ ਮਿਲ ਗਏ, ਕਿਉਂ ਬਈ ਤੂੰ ਉਹੀ ਹੈ ਨਾ ਜਿਹੜਾ ਸੰਗਤ

ਵਿੱਚ ਬੈਠਦਾ ਹੁੰਦਾ ਸੀ, ਨਿਤਨੇਮ ਕਰਦਾ ਹੁੰਦਾ ਸੀ। ਹੁਣ ਕਦੀ ਤੂੰ ਸੰਗਤ ਵਿੱਚ ਆਇਆ ਹੀ ਨਹੀਂ। ਮਹਾਂਪੁਰਸ਼ੋ, ਹੁਣ ਮੈਂ ਘਰ ਪਰਿਵਾਰ ਬੱਚਿਆਂ ਵਾਲਾ ਹੋ ਗਿਆ ਹਾਂ, ਹੁਣ ਮੈਨੂੰ ਟਾਈਮ ਨਹੀਂ ਮਿਲਦਾ। ਥੋੜਾ ਜਿੰਨਾ ਵੀ ਲੇਟ ਹੋ ਜਾਵਾਂ, ਮੇਰੇ ਬੱਚੇ ਉਡੀਕਦੇ ਰਹਿੰਦੇ ਨੇ, ਮੇਰੇ ਤੋਂ ਬਗੈਰ ਪ੍ਰਸ਼ਾਦਾ ਨਹੀਂ ਛਕਦੇ। ਇਸ ਲਈ ਹੁਣ ਮੈਂ ਸੰਗਤ ਵਿੱਚ ਨਹੀਂ ਆਉਂਦਾ, ਬਹੁਤਾ ਸਮਾਂ ਬੱਚਿਆਂ ਵਿੱਚ ਹੀ ਬਿਤਾਉਂਦਾ ਹਾਂ। ਮਹਾਂਪੁਰਸ਼ਾਂ ਨੇ ਆਖਿਆ ਵੀ ਇਹ ਤੇ ਠੀਕ ਹੈ, ਬੱਚਿਆਂ ਵਿੱਚ ਵੀ ਸਮਾਂ ਗੁਜ਼ਾਰਨਾ ਚਾਹੀਦਾ ਹੈ, ਚੰਗੀ ਗੱਲ ਹੈ, ਪਰ ਸਾਰਾ ਹੀ ਸਮਾਂ ਬੱਚਿਆਂ ਵਿੱਚ ਗੁਜ਼ਾਰ ਦੇਣਾ ਇਹ ਵੀ ਚੰਗੀ ਗੱਲ ਨਹੀਂ। ਇਹ ਧੀਆਂ ਪੁੱਤਰ ਮਾਂ ਬਾਪ ਜਿੰਨੀਆਂ ਵੀ ਰਿਸ਼ਤੇਦਾਰੀਆਂ ਨੇ ਇਹ ਪੱਕੀਆਂ ਨਹੀਂ, ਸਵਾਸ ਨਿਕਲ ਜਾਣ ਕੋਈ ਬਾਤ ਨਹੀਂ ਪੁੱਛਦਾ। ਨਹੀਂ ਬਾਬਾ ਜੀ, ਤੁਹਾਨੂੰ ਨਹੀਂ ਪਤਾ ਮੇਰੇ ਬੱਚੇ ਇਹੋ ਜਿਹੇ ਨਹੀਂ। ਚੰਗਾ ਬਈ, ਫਿਰ ਤੈਨੂੰ ਜੁਗਤ ਦੱਸ ਦਿੰਦੇ ਹਨ, ਜੁਗਤੀ ਤੈਨੂੰ ਸਮਝਾ ਦਿੰਦੇ ਹਨ। ਅੱਜ ਇਹ ਵੀ ਤਜਰਬਾ ਕਰਕੇ ਦੇਖ ਲੈ, ਇੰਜ ਕਰੀ ਆਪਣੇ ਘਰ ਜਾ ਕੇ ਨਾ ਸਵਾਸ ਤਾਂ ਚਾੜ ਦੇ। ਚਲਾ ਗਿਆ ਮਹਾਂਪੁਰਸ਼ਾਂ ਦੀ ਦੱਸੀ ਜੁਗਤ ਅਨੁਸਾਰ, ਘਰ ਜਾ ਕੇ ਨੇ ਆਪਣੇ ਸਵਾਸ ਰੋਕ ਲਏ ਨੇ। ਘਰ ਵਾਲਿਆਂ ਨੇ ਦੇਖਿਆ ਵੀ ਸ਼ਾਇਦ ਇਹ ਗੁਜ਼ਰ ਗਿਆ ਹੈ, ਰੱਗੇ ਰੋੜ ਕਰ ਲਾ। ਰਿਸ਼ਤੇਦਾਰ ਦੋਸਤ ਮਿੱਤਰ ਇਕੱਠੇ ਹੋ ਗਏ ਵੀ ਇਹ ਤੇ ਗੁਜ਼ਰ ਗਿਆ ਹੈ। ਕਿਸੇ ਨੇ ਆਖਿਆ ਮਹਾਂਪੁਰਸ਼ਾਂ ਦਾ ਸੰਗੀ ਹੈ, ਉਹਨਾਂ ਨੂੰ ਵੀ ਬੁਲਾ ਲਓ। ਇੱਕ ਬੰਦਾ ਮਹਾਂਪੁਰਸ਼ਾਂ ਨੂੰ ਬੁਲਾਉਣ ਚਲ ਗਿਆ। ਹੁਣ ਰਿਸ਼ਤੇਦਾਰ ਵਿੱਚੋਂ ਆਖੀ ਜਾਂਦੇ ਨੇ ਵੀ ਇਸ ਦੀਆਂ ਜੇਬਾਂ ਤੱਕ ਲਓ, ਕਿਤੇ ਜੇਬ ਵਿੱਚ ਕੋਈ ਪੈਸੇ ਤੇ ਨਹੀਂ। ਇਹ ਹੁਣ ਸੁਣਦਾ ਹੈ ਵੀ ਕਿੱਡੀ ਕਮਾਲ ਦੀ ਗੱਲ ਹੈ, ਮੈਂ ਘਰ ਦਾ ਮਾਲਕ ਹਾਂ, ਸਾਰਾ ਕੁਝ ਬਣਾਇਆ ਹੈ ਤੇ ਹਾਲ ਕੀ ਕਰਨ ਲੱਗੇ ਨੇ। ਹੱਥ ਦੀ ਘੜੀ ਵੀ ਲਾ ਲਈ ਹੈ, ਛਾਪ ਵੀ ਲਾ ਲਈ ਹੈ, ਜੇਬ ਵੀ ਫੋਲ ਲਓ, ਕਿਤੇ ਕੋਈ ਪੈਸਾ ਤੇ ਨਹੀਂ। ਇਹ ਸੁਣਦਾ ਹੈ ਬਈ ਕਮਾਲ ਹੈ, ਮਹਾਂਪੁਰਸ਼ ਝੂਠ ਨਹੀਂ ਬੋਲਦੇ, ਸਾਰਾ ਕੁਝ ਹੀ ਲਾਈ ਜਾਂਦੇ ਨੇ, ਕੁਝ ਨਾਲ ਨਾ ਲੈ ਜਾਵੇ। ਮਹਾਂਪੁਰਸ਼ ਆ ਗਏ, ਆਖਣ ਲੱਗੇ ਵੀ ਕੀ ਹੋਇਆ, ਕੋਈ ਗੱਲ ਨਹੀਂ, ਬੈਰਾਗ ਨਾ ਕਰੋ, ਇਹ ਠੀਕ ਹੋ ਜਾਏਗਾ। ਸਾਰੇ ਖੁਸ਼ ਹੋ ਗਏ। ਮਹਾਂਪੁਰਸ਼ਾਂ ਨੇ ਇਸ ਦੀ ਅੰਮਾ ਨੂੰ ਆਖਿਆ, ਜਾ ਇੱਕ ਕਟੋਰਾ ਪਾਣੀ ਦਾ ਲੈ ਕੇ ਆ। ਪਾਣੀ ਲੈ ਕੇ ਆਈ, ਮਹਾਂਪੁਰਸ਼ ਆਖਣ ਲੱਗੇ ਹੁਣ ਇੰਜ ਕਰੋ, ਜਿਹੜਾ ਇਸ ਪਾਣੀ ਨੂੰ ਪੀਵੇਗਾ ਉਹ ਮਰ ਜਾਵੇਗਾ ਤੇ ਇਹ ਜਿਉਂਦਾ ਹੋ ਜਾਵੇਗਾ। ਜਿੰਨੇ ਦੋਸਤ ਮਿੱਤਰ ਖੜੇ ਸਨ ਨਾ, ਸਾਰੇ ਖਿਸਕਣੇ ਸ਼ੁਰੂ ਹੋ ਗਏ। ਕਿਤੇ ਸਾਨੂੰ ਨਾ ਕੋਈ ਆਖ ਦੇਵੇ ਵੀ ਤੂੰ ਬੜਾ ਮਿੱਤਰ ਸੀ, ਸਾਰਾ ਦਿਨ ਤਾਂ ਇਕੱਠੇ ਰਹਿੰਦੇ ਸੀ, ਤੂੰ ਪੀ ਲੈ ਪਾਣੀ। ਦੋਸਤ ਮਿੱਤਰ ਤੇ ਖਿਸਕ ਗਏ, ਹੁਣ ਰਿਸ਼ਤੇਦਾਰ ਕਿੱਥੇ ਜਾਣ। ਜਿਹੜੀ ਮਾਂ ਆਖਦੀ ਸੀ ਬੇ ਇਹ ਪੁੱਤਰਾ, ਤੈਨੂੰ ਛੋਟੇ ਨੂੰ ਖੜਾਇਆ, ਮੈਂ ਗੋਦੀ ਵਿੱਚ ਪਾਲਿਆ, ਕਿੰਨੇ ਲਾਡ ਲੜਾਏ ਸਨ, ਤੂੰ ਪੀ ਲੈ ਪਾਣੀ। ਆਖਣ ਲੱਗੀ ਮੈਂ ਕਿਉਂ ਪੀਵਾਂ, ਚਾਰ ਪੁੱਤਰ ਨੇ, ਕਿੰਨਾ ਕਿੰਨਾ ਦੀ ਖਾਤਰ ਮਰਾਂਗੀ। ਬਾਪੂ ਨੂੰ ਆਖਿਆ ਬਈ ਤੂੰ ਪੀ ਲੈ, ਜਿਹੜਾ ਆਖਦਾ ਸੀ ਮੇਰਾ ਬੁੱਢੇ ਦਾ ਸਹਾਰਾ, ਤੂੰ ਹੈ ਕਿਉਂ ਚਲਾ ਗਿਆ। ਆਖਣ ਲੱਗਾ ਮੈਂ ਤੇ ਪਾਣੀ ਪੀਂਦਾ ਹੀ ਨਹੀਂ, ਮੈਂ ਕਿਉਂ ਪਾਣੀ ਪੀਵਾਂ, ਇਹਨੇ ਤੇ ਮਰਨਾ ਹੀ ਸੀ, ਜਿਹਦੀ ਲਿਖੀ ਹੋਵੇ ਕੌਣ ਰੋਕ ਸਕਦਾ ਹੈ। ਸੁਣਦਾ ਵੀ ਹੈ ਤੇ ਮਹਾਂਪੁਰਸ਼ਾਂ ਨੇ ਘਰ ਵਾਲੀ ਨੂੰ ਆਖਿਆ, ਜਿਹੜੀ ਆਖਦੀ ਸੀ ਤੇਰੀ ਜਗ੍ਹਾ ਮੈਂ ਕਿਉਂ ਨਾ ਮਰ ਗਈ, ਮੈਂ ਮਰ ਜਾਂਦੀ ਤੂੰ ਨਾ ਮਰਦਾ। ਇਹਨੂੰ ਆਖਿਆ ਤੂੰ ਪਾਣੀ ਪੀ ਲਾ। ਆਖਣ ਲੱਗੀ ਮੈਂ ਆਪਣੇ ਬੱਚੇ ਨਹੀਂ ਬਾਲਣੇ, ਮੇਰੇ ਛੋਟੇ ਛੋਟੇ ਬੱਚਿਆਂ ਨੂੰ ਕੌਣ ਦੇਖੇ।
ਸਾਰਿਆਂ ਨੇ ਇਨਕਾਰ ਕਰ ਦਿੱਤਾ। ਸਤਸੰਗੀਓ, ਕੌਣ ਕਿਸੇ ਦੀ ਖਾਤਰ ਮਰਦਾ ਹੈ? ਸਭ ਐਵੇਂ ਗੱਲਾਂ ਨੇ, ਮੈਂ ਤੇਰੀ ਖਾਤਰ ਮਰ ਜਾਵਾਂ, ਤੂੰ ਕਿਉਂ ਮਰਿਆ ਹੈ? ਕੋਈ ਨਹੀਂ ਕਿਸੇ ਖਾਤਰ ਮਰਦਾ, ਸਭ ਪੈਸੇ ਦੀ ਖੇਡ ਹੈ, ਸਭ ਚੱਲਦੀਆਂ ਦੀਆਂ ਗੱਲਾਂ ਨੇ। ਰੁਕ ਜਾਣ ਤੇ ਕੋਈ ਬਾਤ ਨਹੀਂ ਪੁੱਛਦਾ, ਬਈ ਮੈਂ ਪਾਣੀ ਪੀ ਲਵਾਂ? ਮਹਾਂਪੁਰਸ਼ਾਂ ਨੇ ਆਖਿਆ, ਆਖਣ ਲੱਗੇ ਜੀ ਤੁਸੀਂ ਪੀ ਲਓ। ਮਹਾਂਪੁਰਸ਼ ਤੇ ਸਮਝਾਉਣ ਵਾਸਤੇ ਖੇਡ ਰਚ ਚਏ ਸਨ। ਕਿਉਂ ਬਈ ਗੁਰਮੁਖਾ, ਖੋਲ ਅੱਖਾਂ, ਮਾਰ ਝਾਤ। ਅੱਖਾਂ ਖੋਲੀਆਂ ਤੇ ਮਹਾਂਪੁਰਸ਼ਾਂ ਦੇ ਚਰਨ ਪਕੜ ਲਏ। ਮੈਂ ਤੇ ਐਵੇਂ ਭੁੱਲਿਆ ਹੀ ਗਿਆ, ਐਵੇਂ ਭੁਲੇਖੇ ਵਿੱਚ ਹੀ ਰਿਹਾ, ਹੁਣ ਮੈਂ ਸਭ ਕੁਝ ਜਾਣ ਗਿਆ। ਸਤਸੰਗੀਓ, ਦੇਖਦੇ ਅਸੀਂ ਰੋਜ਼ ਹੀ ਹਾਂ, ਇਹ ਗੱਲ ਕੋਈ ਨਵੀਂ ਨਹੀਂ, ਰੋਜ਼ ਹੀ ਤੱਕਦੇ ਹਾਂ, ਪਰ ਫਿਰ ਵੀ ਸਿਮਰਨ ਨਹੀਂ ਕਰਦੇ, ਨਾਲ ਕੁਝ ਵੀ ਨਹੀਂ ਜਾਂਦਾ। ਇਹ ਬਟੂਏ, ਘੜੀਆਂ, ਛਾਪਾਂ, ਇਹ ਵੀ ਘਰ ਵਾਲੇ ਲਾ ਲੈਂਦੇ ਨੇ। ਨੰਗੇ ਜਾਣਾ ਹੈ ਨਾ, ਨੰਗਾ ਆਇਆ ਸੀ, ਤੇ ਜਿਹੜਾ ਕਫਨ ਹੁੰਦਾ ਹੈ, ਜਿਹੜੇ ਚਾਰ ਕੱਪੜੇ ਪਾਏ ਹੁੰਦੇ ਨੇ, ਉਹ ਅਗਨੀ ਸਾੜ ਦਿੰਦੀ ਹੈ, ਜਿਵੇਂ ਆਇਆ ਉਵੇਂ ਹੀ ਚਲਾ ਗਿਆ। ਜਿਹੜਾ ਕਫਨ ਪਾਇਆ ਉਹ ਅਗਨੀ ਸਾੜ ਦਿੰਦਾ। ਤੇ ਸਤਿਗੁਰੂ ਸਾਨੂੰ ਐਵੇਂ ਤੇ ਨਹੀਂ ਸਮਝਾ ਰਹੇ। ਸਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ, ਗੁਣ ਗੋਬਿੰਦ ਗਾਇਓ ਨਹੀਂ? ਓਏ ਤੂੰ ਪਲਿਆ, ਪ੍ਰਭੂ ਦੇ ਗੁਣ ਨਹੀਂ ਗਾਉਂਦਾ, ਜੀਵਨ ਦਾ ਸਮਾਂ ਬੇਕਾਰ ਵਿੱਚ ਹੀ ਗਵਾਈ ਜਾਂਦਾ ਹੈ। ਠੀਕ ਹੈ, ਘਰ ਪਰਿਵਾਰ ਬੱਚਿਆਂ ਵਿੱਚ ਵੀ ਬੈਠਣਾ ਹੈ, ਪਰ ਘਰ ਪਰਿਵਾਰ ਬੱਚਿਆਂ ਰਿਸ਼ਤੇਦਾਰਾਂ ਵਿੱਚ ਇੰਨਾ ਨਹੀਂ ਰੁੱਝ ਜਾਣਾ ਕਿ ਤੈਨੂੰ ਗੁਰੂ ਹੀ ਭੁੱਲ ਜਾਵੇ। ਸੰਸਾਰ ਦੀਆਂ ਜ਼ਿੰਮੇਵਾਰੀਆਂ ਵੀ ਨਿਭਾਓ। ਬਾਬਾ ਨੰਦ ਸਿੰਘ ਜੀ ਦਾ ਇੱਕ ਬਚਨ ਬੜਾ ਕਮਾਲ ਦਾ ਹੈ। ਕਹਿੰਦੇ, ਜੇ ਸੰਸਾਰੀ ਦੇ ਪੱਲੇ ਕੌਡੀ ਨਹੀਂ ਨਾ, ਜੇ ਸੰਸਾਰੀ ਦੇ ਪੱਲੇ ਕੌਡੀ ਨਹੀਂ ਤੇ ਉਹ ਵੀ ਕਿਸੇ ਕੰਮ ਦਾ ਨਹੀਂ, ਤੇ ਜੇ ਸਿਮਰਨ ਕਰਨ ਵਾਲੇ ਦੇ ਪੱਲੇ ਕੌਡੀ ਹੈ ਤੇ ਉਹ ਵੀ ਕਿਸੇ ਕੰਮ ਦਾ ਨਹੀਂ। ਭਾਵ, ਜੇ ਸੰਸਾਰੀ ਕੋਲ ਧਨ ਨਹੀਂ ਤੇ ਉਹ ਵੀ ਕਿਸੇ ਕੰਮ ਦਾ ਨਹੀਂ, ਤੇ ਜੇ ਸੰਤ ਕੋਲ, ਸਾਧ ਕੋਲ, ਸਿਮਰਨ ਕਰਨ ਵਾਲੇ ਕੋਲ ਕੇਵਲ ਧਨ ਹੀ ਧਨ ਹੈ, ਸਿਮਰਨ ਨਹੀਂ, ਉਹ ਵੀ ਕਿਸੇ ਕੰਮ ਦਾ ਨਹੀਂ। ਧਨ ਦੀ ਵੀ ਲੋੜ ਹੈ, ਘਰ ਪਰਿਵਾਰ ਬੱਚਿਆਂ ਰਿਸ਼ਤੇਦਾਰਾਂ ਨਾਲ ਨੇਹ ਤੇ ਪਿਆਰ ਦੀ ਵੀ ਲੋੜ ਹੈ, ਪਰ ਸਤਸੰਗੀਓ, ਨਿਰੰਕਾਰ ਦੀ ਵੀ ਲੋੜ ਹੈ। ਨਿਰੰਕਾਰ ਨਾਲ ਵੀ ਬਣਾਈ ਰੱਖਣੀ ਹੈ, ਨਿਰੰਕਾਰ ਨਾਲ ਵੀ ਪਿਆਰ ਰੱਖਣਾ ਹੈ। ਇਸੇ ਲਈ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਪਵਿੱਤਰ ਸਲੋਕਾਂ ਵਿੱਚ ਸਾਨੂੰ ਇੱਕ ਸੁਨੇਹਾ ਦੇ ਰਹੇ ਨੇ। ਉੱਠ ਜਾਗ, ਕਿਉਂ ਗਾਫਲ ਦੀ ਨੀਂਦਰੇ ਸੌਂ ਗਿਆ ਹੈ? ਗੁਣ ਗੋ

ਵੀਰ ਰਸ਼ਪਾਲ ਸਿੰਘ ਜੀ ਕਲਸੀ ਵੱਲੋਂ ਕੈਨੇਡਾ ਦੀਆਂ ਸੰਗਤਾਂ ਨੂੰ ਇੱਕ ਪ੍ਰੇਮ ਭੇਟਾ ਹੈ। ਇਹਨਾਂ ਦਾ ਇਹ ਪਿਆਰ ਹੈ ਕਿ ਗੁਰੂ ਦੀ ਬਾਣੀ ਸਾਰੇ ਸ਼ਰਧਾ ਤੇ ਪਿਆਰ ਨਾਲ ਕੈਨੇਡਾ ਨਿਵਾਸੀ ਇਸ ਗੁਰੂ ਤੇਗ ਬਹਾਦਰ ਜੀ ਪਾਤਸ਼ਾਹ ਦੇ ਸਲੋਕਾਂ ਦਾ ਆਨੰਦ ਮਾਣ ਸਕਣ। ਸਤਿਕਾਰਯੋਗ ਵੀਰ ਕਲਸੀ ਸਾਹਿਬ ਵੱਲੋਂ ਇਹ ਪ੍ਰੇਮ ਭੇਟਾ ਆਪ ਜੀ ਨੂੰ ਭੇਟ ਕੀਤੀ ਜਾ ਰਹੀ ਹੈ। ਆਓ, ਕੀਰਤਨ ਸਮਾਂ ਸਮਾਪਤ ਹੈ। ਸਤਿਗੁਰ ਪਾਤਸ਼ਾਹ ਰਹਿਮਤ ਕਰਨ, ਸਰਬਤ ਸੰਗਤ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ ਤੇ ਗੁਰੂ ਦੀ ਬਾਣੀ ਨਾਲ ਪਰਸਪਰ ਪਿਆਰ ਸਾਡਾ ਬਣਿਆ ਰਹੇ। ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰ ਤਕੀਨ। ਮਨ ਜੋੜੀਏ ਵਾਹਿਗੁਰੂ ਦੀ ਧੁਨੀ ਨਾਲ ਫਿਰ ਸਮਾਪਤੀ।

ਜਿੱਤ ਹੀ ਬਸੇ ਸੁਖੀ ਅੱਥ ਸੋਹੀ ਜਿੱਤ ਹੀ ਬਸੇ ਗੁਰ ਅਮਰਦਾਸ ਨਿਜ ਜਗਤ।

ਤਨ ਹਰ ਬੂੰਤ ਬਸੋ ਰੁਮਾਵਲ ਕੁਸਮ ਬਸੰਤ ਗਲੰਤ ਨਾ ਆਵੇ ਕਣੀਆਂ ਪੈਂਦੀਆਂ ਨੇ ਬਾਰਿਸ਼ ਹੁੰਦੀ ਹੈ ਉਹਨਾਂ ਕਣੀਆਂ ਨੂੰ ਕੋਈ ਗਿਣ ਨਹੀਂ ਸਕਦਾ ਬਸੰਤ ਦੀ ਰੁੱਤ ਵਿੱਚ ਫੁੱਲ ਖਿੜਦੇ ਨੇ ਕਿੰਨੀ ਬ੍ਰਹਸਪਤੀ ਹੈ ਸੰਸਾਰ ਵਿੱਚ ਕਿੰਨੇ ਫੁੱਲ ਨੇ ਕੋਈ ਗਿਣ ਨਹੀਂ ਸਕਦਾ ਕਨ ਹਰ ਬੂੰਦ ਬਸੋ ਰੋ ਮਾਵਲ ਕੁਸੁਮ ਬਸੰਤ ਗਨੰਤ ਨਾ ਆਵੇ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਸੂਰਜ ਦੀਆਂ ਕਿਰਨਾਂ ਕੋਈ ਗਿਣ ਨਹੀਂ ਸਕਦਾ ਸਮੁੰਦਰ ਦਾ ਪੇਟ ਅਜੇ ਤੱਕ ਕੋਈ ਥਾਂ ਨਹੀਂ ਪਾ ਸਕਿਆ ਗੰਗਾ ਦੇ ਵਿੱਚ ਤਰੰਗ ਉੱਠਦੇ ਨੇ ਕੋਈ ਗਿਣ ਨਹੀਂ ਸਕਿਆ ਰੁਦਰ ਧਿਆਨ ਗਿਆਨ ਸਤਿਗੁਰ ਕੇ ਤਬ ਜਨ ਫਲ ਉਹਨੇ ਜੋ ਗਾਵੇ ਜੇ ਸ਼ਿਵਜੀ ਦਾ ਧਿਆਨ ਮੰਨਿਆ ਹੋਏ ਰੁਦਰ ਧਿਆਨ ਗਿਆਨ ਸਤਿਗੁਰ ਕੇ ਉਸ ਧਿਆਨ ਦੇ ਬਲ ਨਾਲ ਕੋਈ ਕਣੀਆਂ ਗਿਣ ਲਵੇ ਕਿੰਨੀਆਂ ਪਈਆਂ ਬਾਰਿਸ਼ ਵਿੱਚ ਸਤਿਗੁਰੂ ਦੇ ਬਖਸ਼ੇ ਹੋਏ ਗਿਆਨ ਨਾਲ ਸਤਿਗੁਰੂ ਰੁਦਰ ਧਿਆਨ ਗਿਆਨ ਸਤਿਗੁਰ ਕੋ ਸਤਿਗੁਰੂ ਦੇ ਬਖਸ਼ੇ ਹੋਏ ਗਿਆਨ ਨਾਲ ਕੋਈ ਇਹ ਗਿਣ ਲਵੇ ਸਭ ਕੁਛ ਸੂਰਜ ਦੀਆਂ ਕਿਰਨਾਂ ਗਿਣ ਲਵੇ ਤਰੰਗ ਗਿਣ ਲਵੇ ਕਣੀਆਂ ਗਿਣ ਲਵੇ ਇਹ ਤੇ ਹੋ ਸਕਦਾ ਹੈ ਪਰ ਇਹ ਗੁਰੂ ਅਮਰਦਾਸ ਮਹਾਰਾਜ ਤੀਜੇ ਗੁਰੂ ਨਾਨਕ ਪੱਲੇ ਅਮਰਦਾਸ ਗੁਣ ਤੇਰੇ

ਫਿਰ ਪੱਟ ਕਹਿ ਰਹੇ ਨੇ ਤਿੰਨ ਦੁੱਖ ਨੈ ਭੁੱਖ ਤਿੰਨਰ ਨਿਧਨ ਨੂੰ ਕਹੀ। ਉਸ ਇਨਸਾਨ ਨੂੰ ਉਸ ਨਰ ਨੂੰ ਕੋਈ ਦੁੱਖ ਤੇ ਭੁੱਖ ਵਾਪਰ ਨਹੀਂ ਸਕਦੀ, ਉਹ ਨਿਰਧਨ ਨਹੀਂ ਰਹਿ ਸਕਦਾ, ਉਹ ਨਿਰਧਨ ਨਹੀਂ ਰਹਿ ਸਕਦਾ। ਤਿੰਨਰ ਸ਼ੋਕ ਨੈ ਹੋਏ ਤਿੰਨਰ ਸੇ ਅੰਤ ਨਾ ਲਈਏ, ਉੱਥੇ ਸ਼ੋਕ ਨਹੀਂ ਹੋ ਸਕਦਾ ਉਸਦੇ, ਤਿੰਨਰ ਸੇ ਅੰਤ ਨਾ ਲਈਏ। ਤਿੰਨਰ ਸੇਵ ਨਹਿ ਕਰੇ ਉਹ ਕਿਸੇ ਦਾ ਗੁਲਾਮ ਵੀ ਨਹੀਂ ਹੋਊਗਾ, ਤਿੰਨਰ ਸਹਿ ਸਹਿਜ ਸਮਪੈ ਉਹ ਗੁਲਾਮ ਵੀ ਕਿਸੇ ਦਾ ਨਹੀਂ ਹੋਊਗਾ ਤੇ ਹਰ ਇੱਕ ਵਿੱਚ ਉਹਨੂੰ ਵੇਖੂਗਾ। ਸਹਿਜ ਸਮਪੈ ਤਿੰਨਰ ਦੁਲੀਚੇ ਬਹਿ ਹੈ, ਦੁਲੀਚੇ ਦਾ ਅਰਥ ਹੈ ਦੁਲੀਚੇ ਦਾ ਗਲੀਚੇ, ਉਹਦਾ ਸਟੈਂਡਰਡ ਏਡਾ ਉੱਚਾ ਹੋ ਜਾਊਗਾ, ਗਲੀਚੇ ਵਿਸ਼ੇ ਹੋਣਗੇ। ਤਿੰਨਰ ਦੁਲੀਚੇ ਬਹਿ ਹੈ, ਤਿੰਨਰ ਉਥਪ ਵਿਥਪ ਹੈ, ਉਹਦੇ ਵਿੱਚ ਇੰਨੀ ਸ਼ਕਤੀ ਆ ਜਾਊਗੀ ਉਹ ਰਾਜ ਖੋ ਵੀ ਸਕੂਗਾ ਤੇ ਰਾਜ ਦੇ ਵੀ ਸਕੂਗਾ, ਉਖੜਿਆ ਹੋਇਆਂ ਨੂੰ ਵਸਾ ਵੀ ਸਕੂਗਾ। ਤਿੰਨਰ ਦੁਲੀਚੇ ਬਹਿ ਹੈ, ਤਿੰਨਰ ਉਥਪ ਵਿਥਪ ਹੈ, ਸੁਖ ਲਹਿ ਹੈ ਤਿੰਨਰ ਸੰਸਾਰ ਮੈਂ, ਇਸ ਸੰਸਾਰ ਵਿੱਚ ਇਹ ਸਾਰੇ ਸੁੱਖ ਉਹਨੂੰ ਮਿਲਣ। ਅਪ ਹੈ ਪਟ ਰਿਪ ਮੱਧ ਤੇ ਸਕਿਆਥ ਤਿੰਨਰ ਜਾਲਪ ਬਣੇ, ਕਿਹਨੂੰ ਇਹ ਸੁੱਖ ਮਿਲਣਗੇ, ਕਿਹਨੂੰ ਇਹ ਵਡਿਆਈਆਂ ਮਿਲਣਗੀਆਂ। ਗੁਰੂ ਅਮਰਦਾਸ ਸੁਖ ਪ੍ਰਸਿੰਨ ਜੇ, ਜਿਹਦੇ ਤੇ ਤੀਜਾ ਗੁਰੂ ਨਾਨਕ ਗੁਰੂ ਅਮਰਦਾਸ ਮਹਾਰਾਜ ਜਿਹਦੇ ਤੇ ਪ੍ਰਸੰਨ ਹੋ ਜਾਣਗੇ, ਇਹ ਸਾਰੇ ਸੁੱਖ ਇਹ ਸਾਰੀ

ਨਾਮ ਹੈ ਜਿਹੜਾ ਭਗਤਾਂ ਦੇ ਮਨ ਨੂੰ ਮੋਹਦਾ ਹੈ ਉਸ ਪਰਮੇਸ਼ਵਰ ਨੂੰ ਭਗਤ ਮੋਹਨ ਕਰਕੇ ਯਾਦ ਕਰਦੇ ਹਨ। ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਵਰ ਮਿਲਿਆ ਗੁਰੂ ਅਮਰਦਾਸ ਪਾਤਸ਼ਾਹ ਦਾ, ਦੋਹਿਤਾ ਬਾਣੀ ਕਾ ਬੋਹਿਤ। ਇੱਕ ਦਿਨ ਬੈਠੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪਣੇ ਸਿੰਘਾਸਨ ਤੇ ਉਹਨਾਂ ਦਾ ਦੋਹਤਾ ਅਰਜਨ ਦੇਵ ਉਹਨਾਂ ਵੱਲ ਵਧਿਆ ਤੇ ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਕਿ ਸਿੰਘਾਸਨ ਤੇ ਬੈਠਣਾ ਚਾਹੁੰਦਾ ਹੋ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਅੰਤਰਯਾਮੀ ਅਕਾਲ ਪੁਰਖ ਦੇ ਚਰਨਾਂ ਕਮਲਾਂ ਵਿੱਚ ਜੁੜੇ ਹੋਏ ਸਨ। ਅਚਾਨਕ ਉਹਨਾਂ ਨੇ ਵਰ ਦੇ ਦਿੱਤਾ, ਦੋਹਿਤਾ ਬਾਣੀ ਕਾ ਬੋਹਿਤ, ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਅਰਜਨ ਦੇਵ ਬਹੁਤ ਬਾਣੀ ਉਚਾਰਨ ਕਰੇਗਾ ਔਰ ਐਸੀ ਬਾਣੀ ਸੰਗ੍ਰਹਿ ਕਰੇਗਾ ਜੋ ਬਾਣੀ ਸਾਰੇ ਹੀ ਸੰਸਾਰ ਦੇ ਜੀਵਾਂ ਨੂੰ ਤਾਰੇਗੀ। ਸਮਾਂ ਆਇਆ ਤੇ ਰਾਮਸਰ ਸਰੋਵਰ ਦੇ ਕੰਢੇ ਤੇ ਅੰਮ੍ਰਿਤਸਰ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅਕਾਲ ਪੁਰਖ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਇੱਕ ਵਿਚਾਰ ਕੀਤਾ ਕਿ ਕਿਉਂ ਨਾ ਹੋਵੇ ਕਿ ਗੁਰੂਆਂ ਦੀ ਔਰ ਭਗਤਾਂ ਦੀ ਬਾਣੀ ਨੂੰ ਇਕੱਠਾ ਕਰਕੇ ਸਾਰੇ ਸੰਸਾਰ ਲਈ ਇੱਕ ਜਹਾਜ਼ ਬਣਾਇਆ ਜਾਵੇ। ਜਿਹੜਾ ਕੋਈ ਆਵੇ, ਗੁਰੂ ਸਾਹਿਬ ਦੀ ਬਾਣੀ ਨੂੰ ਪੜ੍ਹੇ, ਸੁਣੇ ਔਰ ਵਿਚਾਰ ਕਰੇ, ਆਪਣਾ ਜੀਵਨ ਸਫਲਾ ਕਰ ਲਵੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ

ਆਪਣੇ ਪਿਆਰਿਆਂ ਦੇ ਨਾਲ, ਗੁਰੂ ਨਾਨਕ ਦੇ ਸੇਵਕਾਂ ਸਿੱਖਾਂ ਦੇ ਨਾਲ ਸਲਾਹ ਕੀਤੀ। ਸਾਰਿਆਂ ਨੇ ਹੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਉਹਨਾਂ ਦੀ ਇਸ ਵਿਚਾਰ ਤੇ ਬੜੀ ਖੁਸ਼ੀ ਪ੍ਰਗਟ ਕੀਤੀ ਕਿ ਮਾਲਿਕ, ਇੱਥੇ ਅੰਮ੍ਰਿਤਸਰ ਦੇ ਵਿੱਚ ਗੁਰੂ ਦੇ ਘਰ ਵਿੱਚ ਤੇ ਜਿਹੜੇ ਆਉਂਦੇ ਹਨ ਉਹ ਆ ਕੇ ਬਾਣੀ ਸੁਣ ਲੈਂਦੇ ਹਨ ਆਪ ਪਾਸੋਂ, ਪਰ ਜਦੋਂ ਇਹ ਬਾਣੀ ਸਾਰਿਆਂ ਨੂੰ ਪ੍ਰਾਪਤ ਹੋਵੇਗੀ ਤੇ ਸਾਰਿਆਂ ਨੂੰ ਹੀ ਉਸ ਗੁਰੂ ਨਾਨਕ ਦੇ ਮਾਰਗ ਦਾ ਪਤਾ ਚੱਲੇਗਾ। ਤੇ ਗੁਰੂ ਅਰਜਨ ਦੇਵ ਜੀ ਨੇ ਇਹ ਸੋਚ ਵਿਚਾਰ ਕਰਕੇ ਕਿ ਇਹ ਬਾਣੀ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਔਰ ਗੁਰੂ ਅੰਗਦ ਦੇਵ ਮਹਾਰਾਜ ਦੀ, ਗੁਰੂ ਅਮਰਦਾਸ ਮਹਾਰਾਜ ਦੀ ਹੈ, ਉਚਾਰਨ ਕੀਤੀ ਹੋਈ ਇਹ ਬਾਣੀ ਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਸਪੁੱਤਰ ਬਾਬਾ ਮੋਹਨ ਜੀ ਪਾਸ ਹੈ, ਜੋ ਗੋਇੰਦਵਾਲ ਵਿੱਚ ਆਪਣਾ ਜੀਵਨ ਬਿਤਾ ਰਹੇ ਹਨ।

ਅਰਦਾਸ ਕੀਤੀ ਕਿ ਹੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਿਰਪਾ ਕਰੋ, ਇਹ ਸਾਰੀ ਦੀ ਸਾਰੀ ਬਾਣੀ ਜਗ੍ਹਾ ਜਗ੍ਹਾ ਤੋਂ ਇਕੱਤਰ ਕਰਨੀ ਹੈ, ਕਿਰਪਾ ਕਰੋ, ਰਹਿਮਤਾਂ ਕਰੋ, ਆਪਣੀਆਂ ਅਸੀਸਾਂ ਪ੍ਰਦਾਨ ਕਰੋ। ਅਸੀਸਾਂ ਲਈਆਂ ਗੁਰੂ ਨਾਨਕ ਸੱਚੇ ਪਾਤਸ਼ਾਹ ਦੀਆਂ, ਗੁਰੂ ਅੰਗਦ ਦੇਵ ਜੀ ਮਹਾਰਾਜ ਦੀਆਂ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀਆਂ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀਆਂ। ਫਿਰ ਬਚਨ ਕੀਤਾ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ, ਭਾਈ ਸਾਹਿਬ ਜੀ ਕਿਰਪਾ ਕਰੋ, ਇਹ ਬਾਣੀ ਬੜੀ ਜ਼ਰੂਰੀ ਹੈ, ਬਾਬਾ ਮੋਹਨ ਜੀ ਪਾਸੋਂ ਲੈਣੀ ਹੈ, ਤਾਂ ਕਿ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬਾਣੀ ਹੋਰ ਗੁਰੂਆਂ ਦੀ ਬਾਣੀ ਦਰਜ ਕੀਤੀ ਜਾ ਸਕੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਭੇਜਿਆ, ਜਾਓ ਜਾ ਕੇ ਬਾਬਾ ਮੋਹਨ ਜੀ ਦੇ ਚਰਨਾਂ ਕਮਲਾਂ ਵਿੱਚ ਬੇਨਤੀ ਕਰੋ ਕਿ ਇਹ ਬਾਣੀ ਸਾਨੂੰ ਚਾਹੀਦੀ ਹੈ, ਅਸੀਂ ਸਾਰੀ ਬਾਣੀ ਨੂੰ ਸਾਰੇ ਜਗਤ ਵਾਸਤੇ ਇਕੱਤਰ ਕਰਨਾ ਚਾਹੁੰਦੇ ਹਾਂ। ਭਾਈ ਸਾਹਿਬ ਭਾਈ ਗੁਰਦਾਸ ਜੀ ਗਏ, ਜਾ ਕੇ ਬਾਬਾ ਮੋਹਨ ਜੀ ਦਾ ਦਰਵਾਜ਼ਾ ਖਟਖਟਾਇਆ, ਅੰਦਰੋਂ ਸੇਵਕ ਆਇਆ। ਬਾਬਾ ਮੋਹਨ ਜੀ ਚੁਬਾਰੇ ਤੇ ਬੈਠੇ ਪਰਿਪੂਰਨ ਪਰਮਾਤਮਾ ਦੇ ਨਾਲ ਜੁੜੇ ਹੋਏ ਸਨ, ਮਹਾਨ ਸਿੱਧ ਸਨ, ਪਰਮਾਤਮਾ ਤੱਕ ਉਹਨਾਂ ਦੀ ਰਸਾਈ ਸੀ, ਉਹਨਾਂ ਨੂੰ ਤੇ ਪਤਾ ਵੀ ਨਹੀਂ ਚੱਲਿਆ। ਸੇਵਕ ਆਇਆ, ਨਮਸਕਾਰ ਕੀਤੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ। ਭਾਈ ਸਾਹਿਬ ਨੇ ਕਿਹਾ ਕਿ ਮੈਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸੁਨੇਹਾ ਲੈ ਕੇ ਆਇਆ ਹਾਂ, ਮੈਨੂੰ ਬਾਬਾ ਮੋਹਨ ਜੀ ਨਾਲ ਮਿਲਾ ਦੇ। ਸੇਵਕ ਨੇ ਕਿਹਾ ਕਿ ਬਾਬਾ ਜੀ ਸਮਾਧੀ ਸਥਿਤ ਹਨ, ਮੈਂ ਜਾਂਦਾ ਹਾਂ ਆਪ ਦਾ ਸੁਨੇਹਾ ਦਿੰਦਾ। ਸੇਵਕ ਗਿਆ ਚੁਬਾਰੇ ਤੇ, ਬਾਬਾ ਜੀ ਸਮਾਧੀ ਤੋਂ ਉੱਠੇ, ਪੁੱਛਿਆ ਤੇ ਸੇਵਕ ਨੇ ਦੱਸਿਆ ਕਿ ਇਸ ਤਰ੍ਹਾਂ ਆਪ ਪਾਸੋਂ ਭਾਈ ਸਾਹਿਬ ਭਾਈ ਗੁਰਦਾਸ ਜੀ ਬਾਣੀ ਲੈਣ ਆਏ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ। ਮਗਰ ਜਦੋਂ ਅੱਗੋਂ ਜਵਾਬ ਮਿਲਿਆ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਵਾਪਸ ਚਲੇ ਗਏ। ਜਾ ਕੇ ਬੇਨਤੀ ਕੀਤੀ, ਮਹਾਰਾਜ ਬਾਣੀ ਪ੍ਰਾਪਤ ਨਹੀਂ ਹੋ ਰਹੀ। ਤੇ ਗੁਰੂ ਅਰਜਨ ਦੇਵ ਜੀ ਨੇ ਸੋਚਿਆ, ਚਲੋ ਭਾਈ ਸਾਹਿਬ ਭਾਈ ਗੁਰਦਾਸ ਜੀ ਜੋ ਸਿੱਖ ਪੰਥ ਦੇ ਵੇਦ ਵਿਆਸ ਹਨ ਉਹਨਾਂ ਨੂੰ ਬਾਣੀ ਨਹੀਂ ਦਿੱਤੀ, ਤਾਂ ਬਾਬਾ ਬੁੱਢਾ ਜੀ ਜੋ ਗੁਰੂ ਕੇ ਵਜ਼ੀਰ ਹਨ ਉਹਨਾਂ ਨੂੰ ਤੇ ਬਾਣੀ ਦੇ ਦੇਣਗੇ। ਇਸੇ ਤਰ੍ਹਾਂ ਬਾਬਾ ਬੁੱਢਾ ਜੀ ਨੂੰ ਭੇਜਿਆ, ਉਹਨਾਂ ਵੀ ਜਾ ਕੇ ਦਰਵਾਜ਼ਾ ਖਟਖਟਾਇਆ ਔਰ ਉਸੇ ਹੀ ਤਰ੍ਹਾਂ ਬਾਣੀ ਮੰਗੀ, ਪਰ ਸਵਾਗਤ ਕਰਕੇ ਸਤਿਕਾਰ ਕਰਕੇ

ਬਾਬਾ ਬੁੱਢਾ ਜੀ ਵਾਪਸ ਆਏ। ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਜਵਾਬ ਲੈ ਕੇ ਆਏ ਸਨ, ਉਹ ਹੀ ਜਵਾਬ ਬਾਬਾ ਬੁੱਢਾ ਜੀ ਗੁਰੂ ਅਰਜਨ ਦੇਵ ਜੀ ਨੂੰ ਦੇਣ ਲੱਗੇ। ਗੁਰੂ ਅਰਜਨ ਦੇਵ ਜੀ ਮਹਾਰਾਜ ਸਮਾਧੀ ਸਥਿਤ ਹੋ ਗਏ। ਅੰਦਰ ਗੁਰੂ ਨਾਨਕ, ਗੁਰੂ ਅੰਗਦ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾ ਕਮਲਾਂ ਵਿੱਚ ਅਰਜ਼ੋਈ ਕਰਨ ਲੱਗ ਪਏ। ਅੰਦਰੋਂ ਜਵਾਬ ਆਇਆ ਕਿ ਉਹ ਬਾਣੀ ਜੋ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇਵੜ ਅਵਰ ਨਾ ਕੋਏ। ਇਹ ਗੁਰੂ ਅਰਜਨ, ਉਹ ਬਾਣੀ ਲੈਣ ਜਾਣਾ ਤੈਨੂੰ ਆਪ ਪਵੇਗਾ। ਅੰਦਰੋਂ ਜੋ ਆਵਾਜ਼ ਆਈ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਤਤਕਾਲ ਹੁਕਮ ਮੰਨਦੇ ਹੋਏ ਤਿਆਰ ਹੋ ਗਏ। ਸੰਗਤਾਂ ਨੂੰ ਕਹਿਣ ਲੱਗੇ ਕਿ ਬਾਬਾ ਮੋਹਨ ਜੀ ਪਾਸ ਬਾਣੀ ਲੈਣ ਮਨੂ ਜਾਣਾ ਪਵੇਗਾ। ਸੰਗਤਾਂ ਤਿਆਰ ਹੋ ਗਈਆਂ। ਮਹਾਰਾਜ, ਅਸੀਂ ਵੀ ਆਪ ਦੇ ਨਾਲ ਚੱਲਦੇ ਹਾਂ। ਗੁਰੂ ਅਰਜਨ ਦੇਵ ਜੀ ਕਹਿਣ ਲੱਗੇ, ਨਹੀਂ ਬਈ, ਗੁਰੂ ਨਾਨਕ ਦਾ ਹੁਕਮ ਕੇਵਲ ਮੈਨੂੰ ਹੀ ਹੋਇਆ ਹੈ, ਮੈਨੂੰ ਹੀ ਜਾਣਾ ਪਵੇਗਾ। ਜਾਂ ਤਿਆਰ ਹੋਏ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਰੰਦਾ ਚੁੱਕਿਆ ਤੇ ਚੱਲ ਪਏ ਬਾਹਰ। ਨੰਗੀ ਪੈਰੀ ਚੱਲਣ ਲੱਗੇ, ਸੰਗਤਾਂ ਨੇ ਲਿਆ ਕੇ ਜੋੜੇ ਅੱਗੇ ਰੱਖੇ। ਜਦੋਂ ਗੁਰੂ ਅਰਜਨ ਦੇਵ ਜੀ ਨੇ ਦੇਖਿਆ ਸੰਗਤਾਂ ਦਾ ਪਿਆਰ, ਸੰਗਤਾਂ ਨੂੰ ਆਸ਼ੀਰਵਾਦ ਦਿੱਤੀ ਤੇ ਨਾਲ ਬਚਨ ਕੀਤਾ, ਬਈ ਮੈਂ ਕਿਸੇ ਦੇ ਘਰ ਨਹੀਂ ਜਾ ਰਿਹਾ, ਮੈਂ ਤੇ ਆਪਣੇ ਮਹਾਂਪੁਰਖਾਂ ਦੀ ਬਾਣੀ ਨੂੰ ਲੈਣ ਵਾਸਤੇ ਜਾ ਰਿਹਾ ਹਾਂ। ਤੇ ਬਾਣੀ ਨੂੰ ਲੈਣ ਜਾਣਾ ਹੋਵੇ ਤੇ ਫਿਰ ਗੁਮਾਨ ਕਿਸ ਚੀਜ਼ ਦਾ, ਅਹੰਕਾਰ ਕਿਸ ਚੀਜ਼ ਦਾ, ਉੱਥੇ ਤੇ ਨੰਗੀ ਪੈਰੀ ਹੀ ਜਾਣਾ ਪਵੇਗਾ। ਗੁਰੂ ਅਰਜਨ ਦੇਵ ਜੀ ਦਾ ਪਿਆਰ ਦੇਖ ਕੇ ਸੰਗਤਾਂ ਦੀਆਂ ਅੱਖਾਂ ਵਿੱਚ ਆਂਸੂ ਆ ਗਏ। ਗੁਰੂ ਅਰਜਨ ਦੇਵ ਜੀ ਮਹਾਰਾਜ ਚੱਲ ਪਏ ਤੇ ਚਲਦੇ ਚਲਦੇ ਨੰਗੇ ਪੈਰੀ ਜਾ ਪਹੁੰਚੇ ਬਾਬਾ ਮੋਹਨ ਜੀ ਦੇ ਦੁਆਰ ਤੇ। ਮਗਰ ਜਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ, ਬਾਬਾ ਬੁੱਢਾ ਜੀ ਨੇ ਦਰਵਾਜ਼ਾ ਖਟਖਟਾਇਆ ਸੀ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਵਾਜ਼ਾ ਨਹੀਂ ਖਟਖਟਾਇਆ। ਬੈਠ ਗਏ ਦਰਵਾਜ਼ੇ ਤੇ, ਦਰਵਾਜ਼ੇ ਤੇ ਬੈਠ ਕੇ ਲਿਆ ਸਰੰਦਾ, ਸਰੰਦਾ ਛੇੜਿਆ ਤੇ ਸੰਗੀਤ ਦੀ ਧੁੰਦ

ਬਾਬਾ ਮੋਹਨ ਜੀ ਜੋ ਪੂਰਨ ਸਿੱਧ ਸਨ, ਉਹਨਾਂ ਨੇ ਸੁਣੀ ਆਵਾਜ਼ ਤੇ ਇੱਕਦਮ ਸੋਚਣ ਲੱਗ ਪਏ, ਇਹ ਆਵਾਜ਼ ਤੇ ਮੈਂ ਪਰਮਾਤਮਾ ਦੇ ਘਰੋਂ ਸੁਣਦਾ ਹਾਂ, ਅੱਜ ਬਾਹਰੋਂ ਕਿੱਥਰੋਂ ਆ ਰਹੀ ਹੈ? ਜਾਂ ਅੱਖ ਖੁੱਲੀ ਥੱਲੇ ਆਏ, ਦਰਵਾਜ਼ਾ ਖੋਲਿਆ, ਕੀ ਦੇਖਦੇ ਹਨ? ਇਹ ਤੇ ਗੁਰੂ ਨਾਨਕ ਦਾ ਸਵਰੂਪ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਕੀਰਤਨ ਕਰ ਰਹੇ ਹਨ। ਬਸ ਗੁਰੂ ਅਰਜਨ ਦੇਵ ਜੀ ਮਹਾਰਾਜ ਕੀਰਤਨ ਕਰਦੇ ਰਹੇ, ਬਾਬਾ ਮੋਹਨ ਜੀ ਸੁਣਦੇ ਰਹੇ।

ਖੋਪੜੀਆਂ ਲੁਹਾਈਆਂ, ਦਰਖੜੀਆਂ ਤੇ ਚੜੇ ਆਰੇ ਨਾਲ ਚੀਰੇ ਗਏ, ਉੱਚੀਆਂ ਥੱਲਾਂ ਤੇ ਲਹਾਈਆਂ, ਸਵਾ ਮਰਦੇ ਪੀਪਣੇ ਕੀਤੇ, ਉਹਨਾਂ ਦਾ ਧਿਆਨ ਕਰ ਇੱਕ ਵਾਰੀ ਗੱਲ

ਸਾਰਾ ਲਿਖਿਆ ਹੈ। ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋਰੀ ਹੈ, ਬਾਹੀ ਜਨਾ ਦੀ ਪਕੜੀ ਹੈ, ਸਿਰ ਦੀ ਜੈ ਬਾਹੀ ਨਾ ਛੋਟੀ ਹੈ। ਅਸੀਂ ਜਕਾਰਾ ਬੁਲਾਵਾਂਗੇ, ਤੁਸੀਂ ਸਾਰਿਆਂ ਨੂੰ ਉੱਚੀ ਵਾਂਗ ਕਰਨੀ ਹੈ ਕਿ ਸੱਚੇ ਪਾਤਸ਼ਾਹ ਸਾਡੀ ਵਾਂਗ।

ਸ਼ਹਿਰ ਦੇ ਵਿੱਚੋਂ ਦੋ ਪ੍ਰੇਮੀ ਆਏ ਇਸ ਜੋਗੀ ਰਾਜ ਦੇ ਸਾਹਮਣੇ ਮੱਥਾ ਟੇਕਿਆ। ਸਾਹਮਣੇ ਪਈ ਸੰਦੂਖੜੀ ਵਿੱਚ ਕੁਝ ਮਾਇਆ ਪਾਈ, ਥੋੜੀ ਦੂਰ ਹਟ ਕੇ ਬੈਠ ਗਏ ਨੇ।

ਉਹਨਾਂ ਵੀ ਸੰਦੂਖੜੀ ਵਿਚ ਪੈਸੇ ਪਾਏ, ਮੱਥਾ ਟੇਕਿਆ, ਉਹ ਵੀ ਬੈਠ ਗਏ ਨੇ। ਜਿਉਂ ਜਿਉਂ ਪਹੁ ਫੁਟਾਲਾ ਹੁੰਦਾ ਗਿਆ, 300-400 ਦੇ ਕਰੀਬ ਲੋਕਾਂ ਦੀ ਭੀੜ ਇਸ ਜੋਗੀ ਰਾਜ ਦੇ ਸਾਹਮਣੇ ਲੱਗ ਗਈ। ਸਾਰੇ ਲੋਕ ਹੱਥ ਜੋੜ ਕੇ ਬੈਠੇ ਹਨ। ਕਦੋਂ ਇਹ ਜੋਗੀ ਰਾਜ ਅੱਖਾਂ ਖੋਲੇ, ਸਾਨੂੰ ਕੋਈ ਗੱਲ ਸੁਣਾਵੇ। ਇੰਨੇ ਨੂੰ ਇਹਨਾਂ ਬੈਠਿਆਂ ਲੋਕਾਂ ਨੂੰ ਇੰਜ ਲੱਗਿਆ ਜਿਵੇਂ ਹਵਾ ਦੇ ਵਿਚ ਕੋਈ ਸੁਗੰਧੀ ਖੁਸ਼ਬੂ ਜਿਹੀ ਫੈਲ ਗਈ। ਦੋ ਮੁਸਾਫਿਰ ਤੁਰਦੇ ਤੁਰਦੇ ਆਏ ਨੇ, ਜਿਨ੍ਹਾਂ ਦੇ ਚਿਹਰੇ ਤੇ ਬੜੀ ਮਿਠਾਸ ਹੈ, ਇਕ ਖਿੱਚ ਹੈ। ਉਹ ਤੁਰਦੇ ਤੁਰਦੇ ਇਹਨਾਂ ਸਾਰਿਆਂ ਲੋਕਾਂ ਦੇ ਸਾਹਮਣੇ ਆ ਕੇ ਬੈਠ ਗਏ। ਦੋਨਾਂ ਮੁਸਾਫਰਾਂ ਨੇ ਉਸ ਜੋਗੀ ਰਾਜ ਵੱਲ ਦੇਖਿਆ। ਇਕ ਮੁਸਾਫਰ ਮਾਲਕ ਜਾਪਦਾ, ਇਕ ਨੌਕਰ। ਨੌਕਰ ਕਹਿਣ ਲੱਗਾ, ਇਹ ਜੋਗੀ ਰਾਜ ਕਿਵੇਂ ਮਨ ਟਿਕਾ ਕੇ ਬੈਠਾ ਹੈ, ਕਿਵੇਂ ਇਹਦਾ ਮਨ ਪਰਮੇਸ਼ਰ ਦੇ ਨਾਲ ਜੁੜੇ ਹੈ। ਉਸ ਮਾਲਕ ਦਾ ਨੌਕਰ ਮੁਸਕਰਾ ਪਿਆ। ਮੁਸਕਰਾ ਕੇ ਕਿਹਾ ਆਪਣੇ ਨੌਕਰ ਨੂੰ, ਹਾਂ ਜੋਗੀ ਰਾਜ ਜੁੜਿਆ ਹੋਇਆ, ਪਰ ਪਰਮੇਸ਼ਰ ਦੇ ਨਾਲ ਨਹੀਂ, ਆਪਣੀ ਲੋਹੇ ਦੀ ਸੰਦੂਖੜੀ ਨਾਲ। ਨੌਕਰ ਪੁੱਛਦਾ, ਲੋਹੇ ਦੀ ਸੰਦੂਖੜੀ

ਸਾਹਿਬ ਜੀ ਕਹਿਣ ਲੱਗੇ ਮਰਦਾਨੇ ਆ, ਜਦੋਂ ਕੋਈ ਆਦਮੀ ਗੋਲਕ ਵਿਚ ਰੁਪਈਆ ਪਾਉਂਦਾ ਹੈ ਤੇ ਖੜਾਕ ਜ਼ਿਆਦਾ ਹੁੰਦਾ ਤੇ ਜੋਗੀ ਰਾਜ ਅੰਦਾਜ਼ਾ ਲਗਾ ਲੈਂਦਾ ਕਿ ਹੁਣ ਕਿਸੇ ਨੇ ਰੁਪਈਆ ਪਾਇਆ, ਰੁਪਈਏ ਤੋਂ ਘੱਟ ਪੈਸੇ ਪਾਏ ਘੱਟ ਖੜਾਕ ਹੋਇਆ ਤੇ ਅੰਦਾਜ਼ਾ ਲਗਾ ਲਿਆ ਕਿ ਇੰਨੇ ਕੁ ਪੈਸੇ ਪਾਏ ਨੇ। ਮਰਦਾਨਿਆਂ, ਇਸ ਜੋਗੀ ਰਾਜ ਨੇ ਅੱਖਾਂ ਤਾਂ ਬੰਦ ਕੀਤੀਆਂ ਨੇ ਪਰ ਇਹ ਪਰਮੇਸ਼ਰ ਨਾਲ ਨਹੀਂ ਸੰਦੂਖੜੀ ਦੇ ਨਾਲ ਜੁੜਿਆ ਹੋਇਆ। ਇਹ ਤਾਂ ਅੱਖਾਂ ਬੰਦ ਕਰਕੇ ਪੈਸੇ ਦਾ ਹਿਸਾਬ ਪਿਆ ਲਗਾਉਂਦਾ ਹੈ ਕਿ ਸੰਦੂਖੜੀ ਵਿਚ ਕਿੰਨੇ ਕੁ ਪੈਸੇ ਜਮ੍ਹਾਂ ਹੋ ਗਏ। ਮਰਦਾਨਾ ਕਹਿਣ ਲੱਗਾ, ਮਹਾਰਾਜ ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਸਾਹਿਬ ਜੀ ਕਹਿਣ ਲੱਗੇ, ਜੇ ਦੇਖਣਾ ਹੈ ਤੇ ਜਿਹੜੀ ਸੰਦੂਖੜੀ ਇਹਦੇ ਸਾਹਮਣੇ ਪਈ ਹੈ ਚੁੱਕ ਕੇ ਇਹਦੇ ਪਿੱਛੇ ਰੱਖ ਦੇ। ਮਰਦਾਨਾ ਉੱਠਿਆ, ਉਸ ਜੋਗੀ ਰਾਜ ਦੇ ਸਾਹਮਣੇ ਸੰਦੂਖੜੀ ਚੁੱਕੀ ਉਹਦੇ ਪਿੱਛੇ ਰੱਖ ਦਿੱਤੀ, ਆਪਣੀ ਜਗ੍ਹਾ ਤੇ ਆ ਕੇ ਫਿਰ ਬੈਠ ਗਏ ਨੇ। ਥੋੜੀ ਦੇਰ ਦੇ ਬਾਅਦ ਉਸ ਜੋਗੀ ਰਾਜ ਨੇ ਅੱਖਾਂ ਖੋਲੀਆਂ, ਬੈਠਿਆਂ ਲੋਕਾਂ ਵੱਲ ਦੇਖਿਆ ਤਾਂ ਇਹ ਗੱਲ ਕਹੀ, ਐ ਸੰਤ ਜਨੋ, ਆਜ ਹਮ ਆਪ ਲੋਗੋਂ ਕੋ ਤੀਨੋਂ ਲੋਕੋਂ ਕੀ ਬਾਤੇ ਸੁਣਾਏਂਗੇ। ਆਜ ਹਮ ਬ੍ਰਹਮਪੁਰੀ ਮੇ ਗਏ, ਵਹਾਂ ਵੇਦੋਂ ਕੀ ਕਥਾ ਹੋ ਰਹੀ ਥੀ, ਫਿਰ ਹਮ ਵਿਸ਼ਨੂਪੁਰੀ ਮੇ ਗਏ,

ਤੇ ਗੁਰੂ ਸਾਹਿਬਾਂ ਨੇ ਉਸ ਵਕਤ ਇਹ ਸ਼ਬਦ ਉਚਾਰਿਆ, ਕਾਲ ਨਾਹੀ ਜੋਗ ਨਾਹੀ ਨਾਹੀ ਸਤ ਕਾ ਡੱਬ ਥਾਨ ਸੱਟ ਜਗ ਭ੍ਰਿਸ਼ਟ ਹੋਏ ਡੂਬਤਾ ਇਵ ਜਗ। ਕੋਈ ਜੋਗ ਨਹੀਂ, ਕੋਈ ਗਿਆਨ ਨਹੀਂ, ਕੋਈ ਸੱਚ ਨਹੀਂ, ਇਸ ਕਰਕੇ ਇਹ ਸਾਰੀ ਦੁਨੀਆ ਭ੍ਰਿਸ਼ਟ ਹੁੰਦੀ ਜਾ ਰਹੀ ਹੈ, ਇਹ ਸਾਰਾ ਸੰਸਾਰ ਡੁੱਬਦਾ ਜਾ ਰਿਹਾ। ਕਲ ਮੈਂ ਰਾਮ ਨਾਮ ਸਾਰ ਹੈ ਭਾਈ, ਪਖੰਡ ਛੱਡ ਦਿਓ। ਕਲਯੁਗ ਦੇ ਵਿੱਚ ਸਿਰਫ ਉਸ ਪਰਮੇਸ਼ਰ ਦੇ ਨਾਮ ਨੇ

ਮੈਂ ਤਾਂ ਮੱਥਾ ਟੇਕਿਆ ਕਿ ਇਹ ਤਾਂ ਪਹੁੰਚੇ ਹੋਏ ਸੰਤ ਨੇ। ਤੇ ਕਬੀਰ ਸਾਹਿਬ ਕਹਿਣ ਲੱਗੇ, ਭਾਈ ਇਹ ਉਹਨਾਂ ਦੀਆਂ ਗੁਪਤ ਬੋਲੀਆਂ ਨੇ ਜਿਹਨੇ ਕਿਹਾ ਨਾਰਾਇਣ, ਉਹਨੇ ਤੈਨੂੰ ਦੇਖ ਲਿਆ ਤੇ ਉੱਚੀ ਸਾਰੀ ਆਪਣੇ ਸਾਥੀਆਂ ਨੂੰ ਕਿਹਾ ਨਾਰਾਇਣ ਮਤਲਬ ਕਿ ਕੋਈ ਬੰਦਾ ਆਇਆ। ਉਹਦੀ ਆਵਾਜ਼ ਸੁਣ ਕੇ ਦੂਸਰੇ ਨੇ ਕਿਹਾ ਦਾਮੋਦਰ ਕਿ ਜਿਹੜਾ ਬੰਦਾ ਆ ਰਿਹਾ ਏ ਇਹਦੇ ਕੋਲ ਮਾਇਆ ਵੀ ਚੰਗੀ ਲੱਗਦੀ, ਤੇ ਤੀਸਰੇ ਨੇ ਕਿਹਾ ਬਿੰਦਰਾ ਬੰਨ, ਉਹ ਕਹਿਣ ਲੱਗਾ ਕੋਈ ਨੀ ਆ ਜਾਣ ਦਿਓ। ਜੰਗਲ ਵਿਚ ਲਿਜਾ ਕੇ ਇਹਨੂੰ ਜਾਨੂ ਮਾਰ ਕੇ ਤੇ ਲੁੱਟ ਲਵਾਂਗੇ। ਤੇ ਉਹ ਸੇਠ ਕਹਿਣ ਲੱਗਾ ਕਬੀਰ ਸਾਹਿਬ ਪਰ ਇਹਨਾਂ ਦਾ ਪਹਿਰਾਵਾ ਐਡਾ ਸੋਹਣਾ ਤੇ ਕੰਮ ਇੰਨੇ ਮਾੜੇ। ਤੇ ਕਬੀਰ ਸਾਹਿਬ ਜੀ ਫਿਰ ਆਪਣੀ ਬਾਣੀ ਵਿਚ ਇਹਨਾਂ ਲੋਕਾਂ ਬਾਰੇ ਇਵੇਂ ਬਿਆਨ ਕਰ

ਭਾਈ ਜਿਨ੍ਹਾਂ ਨੇ ਗਜ ਸਾਢੇ ਤੈ ਤੈ ਧੋਤੀਆਂ ਸਾਢੇ ਤਿੰਨ ਤਿੰਨ ਗਜ ਦੀਆਂ ਚਿੱਟੀਆਂ ਧੋਤੀਆਂ ਬੰਨੀਆਂ ਤੇਰੇ ਪਾਏ ਨੇ ਤਗ ਤੇ ਤੇਰੇ ਤੇਰੇ ਜਨੇਊ ਕਾਲੇ ਚ ਪਾਏ ਹੋਏ ਨੇ।

ਸਭ ਕਹਿਣ ਲੱਗੇ ਇਹੋ ਜਿਹੇ ਸੰਤ ਚੰਗੇ ਨਹੀਂ ਲੱਗਦੇ ਜਿਹੜੇ ਡਾਲਾ ਕਹਿੰਦੇ ਨੇ ਟਾਹਣੀਆਂ ਨੂੰ ਪੇਡਾ ਦਰਖਤ ਨੂੰ ਗਟਕਾਵੇ ਖਾ ਜਾਣਾ ਕਿ ਜਿਹੜੇ ਟਾਹਣੀਆਂ ਸਮੇਤ ਹੀ ਦਰਖਤ ਨੂੰ ਖਾ ਜਾਂਦੇ ਨੇ ਭਾਵ ਕਿ ਮਾਇਆ ਪਿੱਛੇ

ਇਹ ਅਪਰਾਧੀ ਨੇ। ਮੁਖੋਂ ਅਪਰਸ ਕਹਾਵੇ ਪਰ ਲੋਕਾਂ ਦੇ ਕੋਲੋਂ ਆਪਣੇ ਆਪ ਨੂੰ ਬੜੇ ਵੱਡੇ ਬੜੇ ਉੱਚੇ ਤੇ ਸੁੱਚੇ ਪੰਡਤ ਅਖਵਾਉਂਦੇ ਨੇ।

ਉਹ ਜਿਹੜਾ ਨਾਮ ਦੇ ਉਹ ਸਾਹਮਣੇ ਬੈਠਾ ਹੱਸਦਾ ਪਿਆ ਹੈ ਨਾ, ਤੁਹਾਡੀ ਵਾਸਲੀ ਉਹਦੇ ਕੋਲ ਹੈ। ਸੇਠ ਉੱਠਿਆ ਤੇ ਭਗਤ ਨਾਮਦੇਵ ਦੇ ਗੱਲ ਪੈ ਗਿਆ, ਕਹਿਣ ਲੱਗਾ ਮੇਰੀ ਥੈਲੀ ਦੇ। ਹੋਰ ਵੀ ਦੋ ਚਾਰ ਆਦਮੀ ਇਕੱਠੇ ਹੋ ਗਏ ਤੇ ਸਾਰੇ ਭਗਤ ਨਾਮਦੇਵ ਨੂੰ ਕੁੱਟਣ ਲੱਗ ਪਏ। ਉਹ ਜਿਹੜਾ ਪੇਖੀ ਸੰਤ ਸੀ, ਆਪਣਾ ਵੱਡਾਪਣ ਦੱਸਣ ਵਾਸਤੇ ਆਪਣੇ ਆਸਣ ਤੋਂ ਉੱਠਿਆ, ਉਹਨਾਂ ਲੋਕਾਂ ਨੂੰ ਕਹਿਣ ਲੱਗਾ ਨਾਮਦੇਵ ਨੂੰ ਮਾਰੋ ਨਾ, ਜੇ ਇਹਨੇ ਮਾਇਆ ਵਾਲੀ ਥੈਲੀ ਚੁੱਕੀ ਏ ਤੇ ਆਪੇ ਪਰਮੇਸ਼ਰ ਇਹਨੂੰ ਸਜ਼ਾ ਦੇਵੇਗਾ। ਇਹਨੇ ਇੰਨੀ ਗੱਲ ਕਹੀ, ਉਧਰ ਇੱਕ ਹਵਾ ਦਾ ਬੁੱਲਾ ਆਇਆ, ਉਸ ਪੇਖੀ ਸੰਤ ਦਾ ਆਸਨ ਉੱਡਿਆ ਤੇ ਥੱਲੋਂ ਮਾਇਆ ਵਾਲੀ ਵਾਂਸਲੀ ਨਜ਼ਰ ਆ ਗਈ। ਉਸ ਸੇਠ ਨੇ ਤੇ ਲੋਕਾਂ ਨੇ ਨਾਮਦੇਵ ਨੂੰ ਛੱਡ ਦਿੱਤਾ ਤੇ ਉਸ ਪੇਖੀ ਸੰਤ ਨੂੰ ਫੜ ਕੇ

ਪੱਗ ਬਗਲੇ ਨੂੰ ਕਿ ਜਿਸ ਤਰ੍ਹਾਂ ਪਾਣੀ ਦੇ ਵਿੱਚ ਬਗਲਾ ਜਾ ਕੇ ਇੱਕ ਲੱਤ ਦੇ ਭਾਰ ਖੜਾ ਹੋ ਜਾਂਦਾ ਅੱਖਾਂ ਬੰਦ ਕਰਕੇ ਇਹਦਾ ਰੰਗ ਚਿੱਟਾ ਹੁੰਦਾ ਤੇ ਪਾਣੀ ਦੇ ਵਿੱਚ ਰਹਿਣ ਵਾਲੀਆਂ ਛੋਟੀਆਂ ਛੋਟੀਆਂ ਮੱਛੀਆਂ ਸਲਾਹ ਕਰਦੀਆਂ ਨੇ ਚਲੋ ਭੈਣਾਂ ਬੜੇ ਵੱਡੇ ਸੰਤ ਮਹਾਂਪੁਰਸ਼ ਆਏ ਨੇ ਜਿਹੜੇ ਇੱਕ ਲੱਤ ਦੇ ਭਾਰ ਅੱਖਾਂ ਬੰਦ ਕਰਕੇ ਸਿਮਰਨ ਕਰਦੇ ਨੇ ਉਹ ਸਾਰੀਆਂ ਮੱਛੀਆਂ ਤੇ ਆਉਂਦੀਆਂ ਨੇ ਦਰਸ਼ਨਾਂ ਵਾਸਤੇ ਬਗਲੇ ਨੂੰ ਸੰਤ ਸਮਝ ਕੇ ਪਰ ਬਗਲਾ ਜਿਹੜਾ ਹੈ ਇੱਕ ਲੱਤ ਦੇ ਭਾਰ ਅੱਖਾਂ ਤੇ ਬੰਦ ਹੁੰਦੀਆਂ ਨੇ ਪਰ ਕੈਰੀ ਅੱਖ ਕਰਕੇ ਦੇਖਦਾ ਰਹਿੰਦਾ ਹੈ ਕਿ ਕਿਹੜੀ ਮੱਛੀ ਮੇਰੇ ਜ਼ਿਆਦਾ ਕੋਲ ਹੈ ਉਹ ਤੇ ਮੱਥਾ ਟੇਕਦੀਆਂ ਨੇ ਸੰਤ ਸਮਝ ਕੇ ਤੇ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਬਗਲਾ ਮੱਛੀ ਨੂੰ ਮੂੰਹ ਵਿੱਚ ਪਾ ਕੇ ਤੇ ਉੱਡਣ ਦੀ ਕਰਦਾ ਹੈ ਭਗਤ ਜੀ ਕਹਿੰਦੇ ਨੇ ਇਹ ਸੰਤ ਵੀ ਉਹ ਜਿਹੇ ਨੇ ਉਸ ਬਗਲੇ ਦੀ ਤਰ੍ਹਾਂ ਕਿ ਜਦੋਂ ਦਾ ਲੱਗਦਾ ਇਨਸਾਨ ਨੂੰ ਲੁੱਟ ਪੁੱਟ ਕੇ ਖਾ

ਇਹ ਰੰਗ ਬੜਾ ਸੋਹਣਾ ਪਰ ਇਹ ਖਾਂਦਾ ਕੀ ਏ ਕੀੜੇ ਤੇ ਮਕੌੜੇ ਐਸੇ ਹੀ ਠੱਗ ਦਿਓ ਬਖਾਨੇ ਇਸੇ ਤਰ੍ਹਾਂ ਇਹਨਾਂ ਸੰਤਾਂ ਨੂੰ ਸਮਝੋ ਜਿਨ੍ਹਾਂ ਨੇ ਚਿੱਟੇ ਚਿੱਟੇ ਤੇ ਲੰਮੇ ਲੰਮੇ ਚੋਲੇ ਬਣਾਏ ਨੇ ਹੱਥਾਂ ਵਿਚ ਮਾਲਾ ਫੜੀ ਤੇ ਕਹਿੰਦੇ ਨੇ ਅਸੀਂ ਘਰ ਬਾਰ ਛੱਡੇ ਆ ਅਸੀਂ ਤਿਆਗੀ ਪਰ ਇਹਨਾਂ ਸੰਤਾਂ ਨੂੰ ਉਸ ਤਿੱਤਰ ਦੀ ਤਰ੍ਹਾਂ ਸਮਝੋ ਜਿਹੜਾ ਸੋਹਣਾ ਤੇ ਬੜਾ ਏ ਪਰ ਖਾਂਦਾ ਕੀੜੇ ਮਕੌੜੇ ਇਸੇ ਤਰ੍ਹਾਂ ਇਹ ਸੰਤ ਚੋਲੇ ਤਾਂ ਲੰਮੇ ਲੰਮੇ ਪਾਏ ਨੇ ਚਿੱਟੇ ਰੰਗ ਦੇ ਪਰ ਅੰਦਰੋਂ ਇਹ ਠੱਗ ਨੇ ਉਸ ਤਿੱਤਰ ਦੀ ਤਰ੍ਹਾਂ

ਬਾਣੀ ਦੇ ਉਪਦੇਸ਼ ਤੋਂ ਇਹੀ ਪਤਾ ਲੱਗਦਾ ਐ ਇਨਸਾਨ ਪਖੰਡ ਛੱਡ ਲਾਲਚ ਛੱਡ ਉਸ ਪਰਮੇਸ਼ਰ ਦੇ ਨਾਲ ਜੁੜ ਜਾ ਪਰ ਇਨਸਾਨ ਜਿਹੜਾ ਹੈ ਮਾਇਆ ਨੂੰ ਜ਼ਿਆਦਾ ਪਿਆਰ ਕਰਦਾ ਇਸੇ ਵਾਸਤੇ ਠੱਗ

0: ਸ਼ਾਦੀ ਜਿਹੜੀ ਫੌਲਾਦ ਦੀ ਬਣੀ ਹੋਵੇ, ਜਿਹਦੇ ਬੋਲਾਂ ਚੋਂ ਦੀਨਾਂ ਲਈ ਆ ਨਿਕਲੇ, ਤਨੋ ਮਨੋ ਗਰੀਬਾਂ ਦਾ
1: ਧਨੀ ਹੋਵੇ,
0: ਜਿਹਨੂੰ ਵੇਖ ਕੇ ਮੌਤ ਨੂੰ ਛਿੜੇ ਕੰਬਾ, ਅਣਖੀ ਸੂਰਮਾ ਤੇਗ ਦਾ ਧਨੀ ਹੋਵੇ, ਕਰੇ ਸਿਰ ਸਰਵਾਰ ਨੇ ਵਤਨ ਉਤੋਂ, ਜਿਹਦੇ ਵਿੱਚ ਕੋਈ ਕੁਦਰਤੀ
1: ਕਣੀ ਹੋਵੇ,
0: ਸਾਡੇ ਅਥਰੂ ਵੇਖ ਕੇ ਤੜਫ ਉੱਠੇ, ਹੋਵੇ ਜਿਸ ਨੂੰ ਦਿਲੋਂ ਪਿਆਰ ਸਾਡਾ, ਜਿਹੜਾ ਕੌਮ ਦੀ ਸ਼ਮਾ ਤੋਂ ਜਾਨਵਾਰੇ, ਹੋਵੇ ਇਹੋ ਜਿਹਾ
1: ਜਥੇਦਾਰ ਸਾਡਾ।
0: ਜਥੇਦਾਰ ਬਾਬਾ ਬੁੱਢਾ ਸਿੰਘ ਜੀ ਦੀ ਲਲਕਾਰ ਸੁਣ ਕੇ ਸੈਂਕੜੇ ਸਿੰਘਾਂ ਦੇ ਡੋਲੇ ਫਰਕ ਉੱਠੇ, ਅੱਖਾਂ ਵਿੱਚ ਖੂਨ ਉਤਰ ਆਇਆ ਅਤੇ ਮੱਸੇ ਰੰਗੜ ਤੋਂ ਗੁਰੂ ਘਰ ਦੀ ਨਿਰਾਦਰੀ ਦਾ ਬਦਲਾ ਲੈਣ ਵਾਸਤੇ ਸਿੰਘਾਂ ਦੇ ਸੀਨੇ ਵਿੱਚ ਅੱਗ ਮਚ ਉੱਠੀ। ਉਸੇ ਵਕਤ ਭਾਈ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਅਤੇ ਭਾਈ ਮਹਿਤਾਬ ਸਿੰਘ ਪੰਗੂ ਮੀਰਕੋਟਿਆ ਉੱਠ ਖੜੇ ਹੋਏ। ਸਿੰਘਾਂ ਸ਼ੇਰਾਂ ਦੇ ਹੱਥ ਤਲਵਾਰਾਂ ਦੀਆਂ ਮੁੱਠਾਂ ਤੇ ਚਲੇ ਗਏ। ਜਥੇਦਾਰ ਤੋਂ ਗੁਰੂ ਘਰ ਦੀ ਰਾਖੀ ਕਰਨ ਵਾਸਤੇ ਆਗਿਆ ਮੰਗੀ ਤਾਂ ਪੰਥ ਨੇ ਖੁਸ਼ੀ ਦੇ ਜੈਕਾਰੇ ਛੱਡੀ। ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਤਾਂ ਭਾਈ ਸੁੱਖਾ ਸਿੰਘ ਅਤੇ ਭਾਈ ਮਹਿਤਾਬ ਸਿੰਘ ਘੋੜਿਆਂ ਤੇ ਸਵਾਰ ਹੋ ਕੇ ਜਿਸ ਤਰ੍ਹਾਂ ਅੰਮ੍ਰਿਤਸਰ ਸਾਹਿਬ ਵੱਲ ਨੂੰ ਜਾ ਰਹੇ ਹਨ, ਉਸ ਸਮੇਂ ਦੇ ਦ੍ਰਿਸ਼ ਨੂੰ ਆਪ ਜੀ ਦੀ ਸੇਵਾ ਵਿੱਚ ਹੈ।

ਉਹਨਾਂ ਦੀ ਮਾਤਾ ਵੀ ਧਨ ਹੈ। ਜਿਸ ਮਾਤਾ ਨੇ ਐਸੇ ਮਹਾਂਪੁਰਖਾਂ ਨੂੰ ਜਨਮ ਦਿੱਤਾ ਹੈ, ਤਾਂਹੀਓ ਕਿਹਾ ਕਿ ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੈ ਨੂਰ। ਜਾਂ ਭਗਤ ਹੋਵੇ ਤਾਂ ਜਾਂ ਸੂਰਮਾ ਜਾਂ ਦਾਨੀ ਦਾਤਾ ਹੋਵੇ, ਐਸੇ ਭਗਤ ਐਸੇ ਪੂਰਨ ਮਹਾਂਪੁਰਖ ਜਿਸ ਮਾਤਾ ਨੇ ਇੱਕ ਨੂੰ ਨਹੀਂ ਅਨੇਕਾਂ ਹੀ ਜੀਵਾਂ ਨੂੰ ਐਸੇ ਮਹਾਂਪੁਰਖਾਂ ਦੇ ਦਰਸ਼ਨ ਕਰਵਾਏ, ਕਿਉਂਕਿ ਜਨਮ ਤਾਂ ਉਹਨਾਂ ਦਾ ਹੁੰਦਾ ਹੀ ਨਹੀਂ। ਜਨਮ ਮਰਨ ਦੋਹੂੰ ਮੈਂ ਨਾਹੀਂ, ਜਨ ਪਰ ਉਪਕਾਰੀ ਆਏ। ਵੀ ਮਾਤਾ ਨੇ ਜਨਮ ਨਹੀਂ ਦਿੱਤਾ, ਮਾਤਾ ਨੇ ਸਾਨੂੰ ਦਰਸ਼ਨ ਕਰਵਾਏ। ਪਤਾ ਨਹੀਂ ਉਸ ਮਾਤਾ ਦੀ ਕਿੱਡੀ ਵੱਡੀ ਕਮਾਈ ਹੈ, ਬਿਨਾਂ ਕਮਾਈਆਂ ਤੋਂ ਐਸੇ ਮਹਾਂਪੁਰਖਾਂ ਦੀ ਸੇਵਾ ਨਹੀਂ ਮਿਲਦੀ। ਐਸਾ ਮਾਣ ਜੋ ਨਿਰੰਕਾਰ ਨਾਲ ਇੱਕ ਮਿੱਕ ਹੋਣ ਮਹਾਂਪੁਰਖ, ਉਸ ਮਹਾਂਪੁਰਖ ਦੀ ਐਵੇਂ ਕੋਈ ਹਰ ਕੋਈ ਮਾਂ ਨਹੀਂ ਬਣ ਸਕਦੀ। ਵੀ ਹਰੇਕ ਹੀ ਮਾਂ ਬਣ ਜਾਵੇ ਠੀਕ ਹੈ ਉਹਨਾਂ ਵਾਸਤੇ, ਵੱਡੀਆਂ ਮਾਵਾਂ ਦੇ ਸਮਾਨ ਹੁੰਦੀਆਂ ਹਨ, ਪਰ ਜਿਹੜਾ ਦਰਜਾ ਹੈ ਜਿਹੜਾ ਮਾਂ ਦਾ ਮਰਾਤਵਾ ਮਿਲਣਾ ਹੈ ਨਾ, ਇਹ ਬਹੁਤ ਕੋਈ ਵੱਡੀ ਕਮਾਈ ਮਾਂ ਦੀ ਕੀਤੀ ਹੁੰਦੀ। ਸਾਰਾ ਸੰਸਾਰ ਉਹਨਾਂ ਮਹਾਂਪੁਰਖਾਂ ਨੂੰ ਆਪਣਾ ਮਾਂ ਬਾਪ ਸਮਝਦੇ ਹਨ। ਵੀ ਸੱਚੇ ਮਾਤਾ ਪਿਤਾ ਜੇ ਜਾਂ ਗੁਰੂ ਹੈ ਜਾਂ ਗੁਰੂ ਦੇ ਪਿਆਰੇ ਹਨ, ਕਿਉਂਕਿ ਦੁਨਿਆਵੀ ਮਾਤਾ ਪਿਤਾ ਦੇ ਇੱਥੇ ਸੰਸਾਰ ਵਿੱਚ ਰਹਿ ਜਾਂਦੇ ਹਨ। ਨਾ ਮਾਤਾ ਪਿਤਾ ਦਾ ਪਿਆਰ ਤੇ ਨਾ ਪੁੱਤਰਾਂ ਦਾ ਪਿਆਰ ਹੁੰਦਾ ਹੈ। ਚਲੋ ਮਾਪੇ ਤਾਂ ਫੇਰ ਵੀ ਕਰਦੇ ਪਰ ਪੁੱਤਰ ਭੁੱਲ ਜਾਂਦੇ ਹਨ। ਸੱਚੇ ਮਾਤਾ ਪਿਤਾ ਗੁਰੂ ਹੈ ਤੇ ਜਾਂ ਗੁਰੂ ਦੇ ਪਿਆਰੇ ਮਹਾਂਪੁਰਖ ਹਨ, ਵੀ ਜਿਨ੍ਹਾਂ ਨੂੰ ਸਾਰਾ ਸੰਸਾਰ ਆਪਣਾ ਮਾਂ ਬਾਪ ਦੇ ਸਮਾਨ ਸਮਝਦੇ ਹਨ। ਵੀ ਸੱਚੇ ਮਾਤਾ ਪਿਤਾ ਸਾਡੇ ਇਹ ਮਹਾਂਪੁਰਖ ਹਨ, ਤੇ ਉਹ ਮਹਾਂਪੁਰਖ ਅੱਗੇ ਮਾਂ ਕਹਿਣ ਜਾਂ ਪਿਤਾ ਕਹਿਣ, ਤਾਂ ਇਉਂ ਸਮਝੀਏ ਕਿ ਉਸ ਮਾਤਾ ਪਿਤਾ ਦੀ ਬਹੁਤ ਵੱਡੀ ਕਮਾਈ ਹੈ। ਜਿਸ ਮਾਤਾ ਪਿਤਾ ਨੇ ਐਸੇ ਮਹਾਂਪੁਰਖਾਂ ਦੇ ਸਾਨੂੰ ਦਰਸ਼ਨ ਕਰਵਾਏ ਹਨ, ਉਹਨਾਂ ਮਹਾਂਪੁਰਖਾਂ ਦੀ ਕਮਾਈ ਦਾ ਸਦਕਾ ਨਾਮ ਜਪਿਆ, ਕੱਲਾ ਜਪਿਆ ਨਹੀਂ ਨਾਮ ਜਪਾਇਆ ਵੀ ਹੈ। ਤੇ ਉਹਨਾਂ ਨੂੰ ਸਾਹਿਬ ਨੇ ਕਿਹਾ ਕਿ ਧੰਨ ਧੰਨ ਧੰਨ ਜਲ ਆਇਆ, ਉਹਦਾ ਆਉਣਾ ਧਨ ਹੈ, ਮਨ ਕਰਕੇ ਬਾਣੀ ਕਰਕੇ ਤੇ ਤਨ ਕਰਕੇ ਉਹਨਾਂ ਨੂੰ ਧਨ ਕਹੀਏ। ਵੀ ਜਿਨ੍ਹਾਂ ਦੇ ਆਉਣ ਦੇ ਨਾਲ ਹੋਇਆ ਕਿ ਜਿਸ ਪ੍ਰਸਾਦ ਸਭ ਜਗਤ ਉਤਰਾਇਆ, ਇੱਕ ਨਹੀਂ ਦੋ ਨਹੀਂ ਸਾਰਾ ਜਗਤ ਸੰਸਾਰ ਉਤਰ ਜਾਂਦਾ ਹੈ, ਸਾਰੇ ਸੰਸਾਰ ਨੂੰ ਮਹਾਂਪੁਰਖ ਨਾਮ ਜਪਾ ਕੇ ਤਾਰ ਦਿੰਦੇ ਹਨ। ਭਗਵਾਨ ਰਾਮ ਚੰਦਰ ਮਹਾਰਾਜ ਜਦੋਂ ਲੰਕਾ ਨੂੰ ਜਾਣ ਲੱਗੇ ਨਾ ਮਾਤਾ ਸੀਤਾ ਨੂੰ ਲੈਣ ਵਾਸਤੇ, ਕਿਉਂਕਿ ਬਿਨਾਂ ਲੜਾਈ ਤੋਂ ਬਿਨਾਂ ਜੰਗ ਯੁੱਧ ਤੋਂ ਇਹ ਕੰਮ ਨਹੀਂ ਸੀ ਹੋਣਾ, ਫੌਜ ਵਾਸਤੇ ਰਸਤਾ ਕੋਈ ਨਹੀਂ,
ਵੀ ਫੌਜ ਨੂੰ ਅੱਗੇ ਕਿਵੇਂ ਲਿਜਾਈਏ, ਸਮੁੰਦਰ ਹੈ। ਤਾਂ ਬੇਨਤੀ ਕੀਤੀ ਗਰੀਬ ਨਵਾਜ, ਆਪ ਕਿਰਪਾ ਕਰੋ, ਅੱਗੇ ਰਸਤਾ ਕੋਈ ਨਹੀਂ, ਬੇਸ਼ੁਮਾਰ ਪਾਣੀ ਸਮੁੰਦਰ ਹੈ, ਵੀ ਪਾਰ ਕਿਵੇਂ ਹੋਈ, ਜੇ ਪਾਰ ਨਹੀਂ ਹੁੰਦੇ ਤਾਂ ਲੜਾਈ ਕਿਵੇਂ ਕਰੀ, ਇਹ ਰਾਵਣ ਨੂੰ ਜਿੱਤੀਏ ਕਿਵੇਂ, ਮਾਤਾ ਸੀਤਾ ਨੂੰ ਲੈ ਕੇ ਕਿਵੇਂ ਆਈਏ। ਉਹ ਮਾਤਾ ਸੀਤਾ ਜਦੋਂ 14 ਸਾਲ ਦਾ ਬਨਵਾਸ ਹੋਇਆ ਨਾ, ਰਾਮ ਜੀ ਨੇ ਸਮਝਾਇਆ ਕਿ ਸੀਤਾ ਤੂੰ ਮਹਿਲਾਂ ਵਿਚ ਰਹਿ, ਜੰਗਲਾਂ ਵਿਚ ਰਹਿਣਾ, ਬੜਾ ਭਿਆਨਕ ਰਸਤੇ ਹਨ, ਭਿਆਨਕ ਜੰਗਲ ਹੈ, ਤੂੰ ਮਹਿਲਾਂ ਵਿਚ ਰਹਿਣ ਵਾਲੀ ਤੈਨੂੰ ਬੜਾ ਦੁੱਖ ਹੋਵੇਗਾ। ਤਾਂ ਮਾਤਾ ਸੀਤਾ ਨੇ ਬੇਨਤੀ ਕੀਤੀ, ਮਹਾਰਾਜ ਮੈਨੂੰ ਸਾਰੇ ਦੁੱਖ ਮਨਜ਼ੂਰ ਹੈ, ਪਰ ਤੁਹਾਡਾ ਵਿਛੋੜਾ ਨਹੀਂ ਮੈਂ ਸਹਿ ਸਕਦੀ, ਵੀ ਤੁਹਾਡੇ ਬਿਨਾਂ ਮੈਂ ਮਰ ਜਾਵਾਂ। ਜਿਵੇਂ ਪਾਣੀ ਤੋਂ ਬਿਨਾਂ ਮੱਛੀ ਮਰ ਜਾਂਦੀ ਹੈ, ਐਸਾ ਭਗਵਾਨ ਦੇ ਚਰਨਾਂ ਨਾਲ ਪਿਆਰ ਹੈ ਮਾਤਾ ਸੀਤਾ ਦਾ। ਦੁੱਖ ਸਾਰੇ ਮੈਨੂੰ ਕਬੂਲ ਹਨ, ਪਰ ਮੈਂ ਤੁਹਾਡਾ ਵਿਛੋੜਾ ਨਹੀਂ ਸਹਿ ਸਕਦੀ, ਤੁਹਾਡੇ ਦਰਸ਼ਨਾਂ ਤੋਂ ਬਿਨਾਂ, ਤੁਹਾਡੇ ਚਰਨਾਂ ਦੀ ਸੇਵਾ ਤੋਂ ਬਿਨਾਂ ਮੈਂ ਮਰ ਜਾਵਾਂ। ਤਾਂ ਭਗਵਾਨ ਨੇ ਕਿਹਾ ਫਿਰ ਹੁਣ ਇਸ ਤਰ੍ਹਾਂ ਕਰੋ, ਪੱਥਰਾਂ ਦਾ ਪੁਲ ਬਣਾ ਲਓ, ਸੈਲ ਪੱਥਰ ਮੈਂ ਜੰਤੂ ਪਾਏ, ਪਸ਼ੂ ਪਰੇਤ ਮੋਦ ਕੋ ਤਾਰੇ ਤੇ ਪਾਹੇ ਨੂੰ ਪਾਰ ਉਤਾਰੇ, ਪਰ ਇਹ ਪੱਥਰ ਤਾਂ ਤਰਨਗੇ, ਇੱਕ ਪਾਸੇ ਰਾਰਾ ਅੱਖਰ ਲਿਖੋ ਤੇ ਦੂਸਰੇ ਪੱਥਰ ਦੇ ਪਾਸੇ ਮੰਮਾ ਲਿਖੋ, ਪੱਥਰ ਆ ਪਾਣੀ ਤੇ ਕਦੇ ਤਰ ਨਹੀਂ ਸਕਦੇ। ਜੇ ਪੱਥਰਾਂ ਨੂੰ ਤਾਰਨਾ ਹੈ ਤਾਂ ਨਾਮ ਨੇ ਤਾਰਨਾ ਹੈ, ਹੁਕਮ ਮੰਨ ਕੇ ਇਵੇਂ ਕਰਿਆ। ਭਗਵਾਨ ਰਾਮ ਚੰਦਰ ਮਹਾਰਾਜ ਨੇ ਪੁਲ ਬਣਾਇਆ ਪੱਥਰਾਂ ਦਾ, ਆਪਣਾ ਬਚਨ ਕਰ ਦਿੰਦੇ, ਹੁਕਮ ਕਰ ਦਿੰਦੇ ਤੇ ਪੱਥਰ ਤਰ ਸਕਦੇ ਹਨ। ਪਰ ਸੋਚਿਆ ਕਿ ਨਾਮ ਦੀ ਮਹਿਮਾ ਦੱਸੀਏ ਸੰਸਾਰ ਨੂੰ, ਵੀ ਨਾਮ ਨਾਲ ਜੇ ਇਤਨੇ ਭਾਰੇ ਪੱਥਰ ਤਰ ਸਕਦੇ ਹਨ ਨਾ, ਇਹ ਨਾਮ ਪਾਪੀਆਂ ਨੂੰ ਵੀ ਭਾਰਿਆਂ ਨੂੰ ਤਾਰੇਗਾ। ਨਾਮ ਦੀ ਮਹਿਮਾ, ਨਾਮ ਦੀ ਵਡਿਆਈ ਇਉਂ ਦਰਸਾਈ, ਇਸੇ ਤਰ੍ਹਾਂ ਸਾਨੂੰ ਮਹਾਂਪੁਰਖ ਕਿਵੇਂ ਤਾਰਦੇ ਹਨ, ਅਸੀਂ ਪੱਥਰਾਂ ਨਾਲੋਂ ਵੀ ਭਾਰੇ ਹੋਏ, ਕਿਉਂਕਿ ਪਾਪੀ ਪੱਥਰਾਂ ਨਾਲੋਂ ਵੀ ਭੈੜੇ ਹੁੰਦੇ ਹਨ। ਤਾਂ ਮਹਾਂਪੁਰਖ ਨਾਮ ਜਪਾ ਕੇ ਪਤਾ ਨਹੀਂ ਕਿੰਨੇ ਕੁ ਪਾਪੀਆਂ ਨੂੰ ਤਾਰਦੇ ਹਨ, ਆਪ ਨਾਮ ਜਪਦੇ ਹਨ ਤੇ ਸਾਨੂੰ ਨਾਮ ਜਪਾਉਂਦੇ ਹਨ। ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਉੱਤਰ ਆਇਆ, ਸਾਰੇ ਸੰਸਾਰ ਨੂੰ ਤਾਰਦੇ ਹਨ, ਚਾਹੇ ਆਪਣੇ ਸਰੀਰ ਤੇ ਦੁੱਖ ਵੀ ਸਹਾਰਦੇ ਹਨ, ਤਕਲੀਫਾਂ ਵੀ ਆਉਂਦੀਆਂ ਹਨ, ਤੇ ਕੋਈ ਕੁਝ ਕਹਿੰਦਾ ਹੈ, ਕੋਈ ਕੁਝ ਕਹਿੰਦਾ ਹੈ, ਪਰ ਉਹਨਾਂ ਦੀ ਡਿਊਟੀ ਹੁੰਦੀ ਹੈ ਦਰਗਾਹ ਵਿੱਚੋਂ ਵੀ ਜਾਓ, ਜਾ ਕੇ ਸੰਸਾਰ ਨੂੰ ਤਾਰੋ, ਕਲਯੁਗੀ ਜੀਵ ਭੁੱਲੇ ਹੋਏ ਹਨ ਮੇਰੇ ਨਾਲ ਜੋੜੋ, ਤੇ ਜਨ ਆਵਨ ਕਾ ਇਹ ਸਵਾਓ, ਆਪਾਂ ਵੀ ਸੰਸਾਰ ਵਿੱਚ ਆਏ ਹਾਂ, ਪਤਾ ਨਹੀਂ ਕਿੰਨੇ ਕੁ ਜੀਵ ਆਏ, ਗਾਹਾਂ ਨੂੰ ਆਉਣੇ ਹਨ, ਉਹਨਾਂ ਦਾ ਆਉਣਾ ਤੇ ਸਾਡਾ ਆਉਣਾ ਬੜਾ ਫਰਕ ਹੈ,
ਅਸੀਂ ਆਪਣੇ ਕਰਮਾਂ ਪਾਪਾਂ ਦੇ ਵਧੇ ਹੋਏ ਕਰਮਾਂ ਦੇ ਵਧੇ ਹੋਏ ਸੰਸਾਰ ਵਿਚ ਜਨਮ ਲੈਣੇ ਆ, ਪਰ ਮਹਾਂਪੁਰਖ ਆਉਂਦੇ ਹਨ ਸਾਨੂੰ ਤਾਰਨ ਵਾਸਤੇ, ਉਨ੍ਹਾਂ ਨੂੰ ਕੋਈ ਲੋੜ ਨਹੀਂ ਹੁੰਦੀ, ਉਨ੍ਹਾਂ ਨੇ ਕੋਈ ਗੁਨਾਹ ਨਹੀਂ ਕੀਤੇ ਹੁੰਦੇ, ਕਰਮਾਂ ਧਰਮਾਂ ਤੋਂ ਉਹ ਰਹਿਤ ਹੁੰਦੇ ਹਨ। ਜਨ ਆਵਨ ਕਾ ਇਹ ਸੁਆਉ, ਜਨ ਕਾ ਸੰਗ ਚਿਤ ਆਵੈ ਨਾ। ਉਨ੍ਹਾਂ ਦਾ ਇਹੀ ਸਵਾਰਥ ਹੈ ਵੀ ਸਾਨੂੰ ਤਾਰਨਾ, ਤੇ ਜਦੋਂ ਉਨ੍ਹਾਂ ਦੇ ਦਰਸ਼ਨ ਹੋ ਜਾਣ ਆਪਣੇ ਆਪ ਹੀ ਵਾਹਿਗੁਰੂ ਚੇਤੇ ਆਉਂਦਾ। ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਆਪਾਂ ਵੀ ਸਭ ਮਾਈ ਭਾਈ ਪੂਰਨ ਮਹਾਂਪੁਰਖ ਬ੍ਰਹਮ ਗਿਆਨੀ ਬਾਬਾ ਜੀ ਬਾਬਾ ਜਵਾਲਾ ਸਿੰਘ ਮਹਾਰਾਜ ਜੀ ਜਿਨ੍ਹਾਂ ਦੀ ਬਰਸੀ ਮਨਾ ਰਹੇ ਹਾਂ, ਉਨ੍ਹਾਂ ਦਾ ਕੋਈ ਜਸ ਜਾਂ ਕੋਈ ਵਡਿਆਈ ਜਾਂ ਇਉਂ ਕਹੋ ਕਿ ਕਿੰਨਿਆਂ ਕੁ ਨੂੰ ਤਾਰਿਆ ਹੈ ਤੇ ਕਿੰਨੇ ਕੁ ਹੁਣ ਤਾਰ ਰਹੇ, ਉਨ੍ਹਾਂ ਦੀ ਕਮਾਈ ਦਾ ਸਦਕਾ ਅੱਗੇ ਨੂੰ ਪਤਾ ਨੀ ਕਿੰਨਿਆਂ ਕੁ ਨੇ ਤਰਨਾ ਹੈ। ਵਡਿਆਈ ਕੋਈ ਮਹਿਮਾ ਨਹੀਂ ਕਰ ਸਕਦੇ, ਸਿਰਫ ਇਤਨਾ ਹੈ ਕਿ ਆਪਾਂ ਸਿਰ ਝੁਕਾਉਣਾ ਉਨ੍ਹਾਂ ਦੇ ਚਰਨਾਂ ਤੇ, ਨਮਸਕਾਰ ਹੀ ਕਰਨੀ ਹੈ ਜੀ। ਬਖਸ਼ ਲਵੋ ਸਮਤ ਬਖਸ਼ੋ, ਤੇ ਮਹਾਂਪੁਰਖ ਜਿਹੜਾ ਪਿਆਰ ਨਾਲ ਸਿਰ ਝੁਕਾਉਂਦਾ ਹੈ ਉਹਨੂੰ ਕੀ ਦਿੰਦੇ ਹਨ, ਜਾਂ ਪਿਆਰ ਨਾਲ ਮਹਾਂਪੁਰਖਾਂ ਵੱਲ ਕੋਈ ਚੱਲ ਕੇ ਆਉਂਦਾ ਉਹਨੂੰ ਕੀ ਮਿਲਦਾ। ਸੌ ਬੰਦਾ ਮਾਰ ਦਿੱਤਾ, ਬੰਦਾ ਤਾਂ ਇੱਕ ਕੋਈ ਮਾਰ ਦੇ ਉਹਦਾ ਕਿਤਨਾ ਪਾਪ ਹੈ। ਕੋਈ ਬੰਦਾ ਬੰਦੇ ਨੂੰ ਮਾਰ ਦੇਵੇ ਨਾ, ਉਹਨੂੰ ਸੱਤ ਜਨਮ ਕੋੜੀ ਦੇ ਮਿਲਦੇ ਹਨ, ਇਤਨਾ ਪਾਪ ਹੈ। ਇਹਨੇ ਇਤਨੇ ਖੂਨ ਕੀਤੇ ਤੇ ਦਿਲ ਕੰਬ ਗਿਆ, ਪਾਪਾਂ ਨੇ ਇਹਨੂੰ ਡਰਾਇਆ, ਹੁਣ ਲੱਭਦਾ ਹੈ ਕਿ ਮੈਂ ਵੀ ਕਿਵੇਂ ਬਖਸ਼ਿਆ ਜਾ ਸਕਦਾ। ਕੋਈ ਗੁਰਮੁਖ ਮਹਾਂਪੁਰਖਾਂ ਦਾ ਸਤਸੰਗੀ ਮਿਲ ਗਿਆ, ਬਈ ਜੇ ਤੂੰ ਪੂਰਨ ਮਹਾਂਪੁਰਖਾਂ ਦੇ ਦਰਸ਼ਨ ਕਰੇ ਉਨ੍ਹਾਂ ਦੇ ਚਰਨਾਂ ਵਿਚ ਜਾਵੇਂ ਤਾਂ ਤੂੰ ਬਖਸ਼ਿਆ ਜਾ ਸਕਦਾ, ਨਹੀਂ ਐਡੇ ਪਾਪੀ ਨੂੰ ਕੋਈ ਨਹੀਂ ਬਖਸ਼ ਸਕਦਾ। ਤਾਂ ਮਹਾਂਪੁਰਖਾਂ ਦੀ ਸੋਭਾ ਜਸ ਸੁਣ ਕੇ ਪਤਾ ਲੱਗਿਆ ਵੀ ਫਲਾਨੀ ਜਗ੍ਹਾ ਤੇ ਪੂਰਨ ਮਹਾਂਪੁਰਖ ਨਿਰੰਕਾਰ ਨਾਲ ਜੁੜੇ ਹੋਏ ਰਹਿੰਦੇ ਹਨ, ਕਿਉਂ ਨਾ ਮੈਂ ਉਨ੍ਹਾਂ ਦਾ ਜਾ ਕੇ ਦਰਸ਼ਨ ਕਰਾਂ ਤੇ ਬੇਨਤੀ ਕਰਕੇ ਆਪਣੇ ਗੁਨਾਹ ਬਖਸ਼ਾਂ। ਕਰੋ ਤੁਰ ਪਿਆ ਮਨਸਾ ਧਾਰ, ਜੋ ਘਰ ਤੇ ਆਵੇ ਸਾਧ ਸੰਗ ਜਨਮ ਮਰਨ ਮਿਟਾਵੇ, ਆਸ ਮਨੋਰਥ ਪੂਰਨ ਹੋਵੇ ਤੇ ਭੇਟਤ ਗੁਰਦਰਸਾਇਆ ਜੀ। ਇਉਂ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਮਹਾਂਪੁਰਖਾਂ ਦੇ ਸਥਾਨ ਨੂੰ ਤੁਰ ਪਿਆ, ਤੁਰਦਿਆਂ ਤੁਰਦਿਆਂ ਰਾਤ ਪੈ ਗਈ, ਆਰਾਮ ਕਰਿਆ ਵੀ ਚਲੋ ਅੰਮ੍ਰਿਤ ਵੇਲਾ ਹੋਵੇਗਾ ਤੇ ਅੱਗੇ ਫੇਰ ਜਾਵਾਂਗਾ। ਪਰ ਨਿਰੰਕਾਰ ਦੀ ਨੇਤ ਐਸੀ ਹੋਈ ਵੀ ਸੁੱਤੇ ਪਏ ਦੇ ਸੱਪ ਨੇ ਡੰਗ ਮਾਰਿਆ ਤੇ ਉਹਦੀ ਮੌਤ ਹੋ ਗਈ, ਮਰ ਗਿਆ ਬੇਚਾਰਾ। ਜਮਦੂਤ ਲੈਣ ਆ ਗਏ ਕਿਉਂਕਿ ਪਾਪੀ ਬੜਾ ਸੀ, ਵੀ ਜਿਹਨੇ ਸੌ ਬੰਦਾ ਮਾਰ ਦਿੱਤਾ। ਜਮਦੂਤ ਆ ਗਏ ਤੇ ਮਗਰੇ ਦੇਵਤੇ ਵੀ ਆ ਗਏ, ਰਾਮਗਣ ਵੀ ਆ ਗਏ। ਜਮਦੂਤ ਕਹਿਣ ਲੱਗੇ ਇਤਨਾ ਵੱਡਾ ਪਾਪੀ, ਇਸ ਪਾਪੀ ਦੇ ਕੋਲ ਆਉਣ ਦਾ ਤੁਹਾਡਾ ਕੀ ਕੰਮ ਹੈ? ਰਾਮਗਣਾਂ ਨੇ ਦੇਵਤਿਆਂ ਨੇ ਕਿਹਾ ਕਿ ਚਾਹੇ ਬੇਸ਼ੱਕ ਪਾਪੀ ਸੀ, ਇਹਨੇ ਇਤਨੇ ਗੁਨਾਹ ਪਾਪ ਕੀਤੇ ਹਨ
ਪਰ ਹੁਣ ਤਾਂ ਮਹਾਂਪੁਰਖਾਂ ਵੱਲ ਜਾ ਰਿਹਾ ਸੀ ਨਾ। ਸਾਹਿਬ ਨੇ ਕਿਹਾ ਕਿ ਕੋਟ ਉਪਰਾਧੀ ਸੰਤ ਸੰਗ ਉਧਰ ਆਏ, ਜਮ ਤਾਂ ਕਹਿ ਨੇੜ ਨ ਆਵੇ, ਜਿਹਾ ਮਨੋਰਥ ਕਰ ਆਰਾਧੇ ਤੇ ਸੋ ਸੰਤਨ ਤੇ ਭਾਵੇ। ਕੋਟ ਅਪਰਾਧੀ ਇਕ ਨੀ ਕਰੋੜਾਂ ਅਪਰਾਧ ਗਨਾਹ ਕੀਤੇ ਹੋਣ ਤੇ ਜੇ ਮਹਾਂਪੁਰਖਾਂ ਦੇ ਵੱਲ ਜਾਵੇ ਤਾਂ ਉਹਦਾ ਵੀ ਉਧਾਰ ਹੋ ਜਾਂਦਾ। ਝਗੜਾ ਹੋ ਗਿਆ, ਦੇਵਤੇ ਕਹਿੰਦੇ ਅਸੀਂ ਲਿਜਾਣਾ ਕਿਉਂਕਿ ਇਹ ਪੂਰਨ ਮਹਾਂਪੁਰਖਾਂ ਵੱਲ ਜਾ ਰਿਹਾ ਸੀ। ਉਹ ਵੀ ਸੱਚੇ ਹੈ ਕਿ ਐਡਾ ਵੱਡਾ ਪਾਪੀ ਹੈ ਅਸੀਂ ਲੈ ਕੇ ਜਾਣਾ। ਝਗੜਾ ਹੋ ਗਿਆ, ਕੋਈ ਫੈਸਲਾ ਨਹੀਂ ਹੋ ਰਿਹਾ। ਉਧਰੋਂ ਨਾਰਦ ਜੀ ਆ ਗਏ, ਪੁੱਛਿਆ ਵੀ ਕੀ ਝਗੜਾ ਤੁਹਾਡਾ ਹੈ, ਦੱਸਿਆ ਆਪੋ ਆਪਣਾ ਵੀ ਅਸੀਂ ਲਿਜਾਣਾ ਕਿਉਂਕਿ ਇਹ ਚਾਹੇ ਪਾਪੀ ਹੈ ਪਰ ਮਹਾਂਪੁਰਖਾਂ ਵੱਲ ਜਾ ਰਿਹਾ ਸੀ। ਤੇ ਜਮਦੂਤ ਕਹਿਣ ਕਿ ਇਹਨੇ ਇਤਨੇ ਪਾਪ ਕਰੇ ਅਸੀਂ ਲੈ ਕੇ ਜਾਣਾ। ਨਾਰਦ ਜੀ ਕਹਿਣ ਲੱਗੇ ਸੱਚੇ ਤਾਂ ਤੁਸੀਂ ਦੋਏ ਲੱਗਦੇ ਹੋ ਵੀ ਇਹ ਪਾਪੀ ਹੈ, ਇਹਨਾਂ ਨੇ ਵੀ ਲੈਣ ਆਉਣਾ ਸੀ ਕਿਉਂਕਿ ਗੁਨਾਹਗਾਰ ਜੋ ਹੋਏ, ਪਰ ਮਹਾਂਪੁਰਖਾਂ ਵੱਲ ਜਾ ਰਿਹਾ ਤੇ ਦੇਵਤਿਆਂ ਦਾ ਵੀ ਬਚਨ ਸੱਚਾ ਲੱਗਦਾ। ਹੁਣ ਦੋਹਾਂ ਚ ਝੂਠਾ ਕੌਣ ਹੋਵੇ, ਕਿਹਨੂੰ ਕਹੀਏ ਸੱਚੇ ਦੋਏ ਲੱਗਦੇ ਹਨ। ਨਾਰਦ ਜੀ ਕਹਿਣਗੇ ਇੱਕ ਮੈਂ ਫੈਸਲਾ ਸੋਚਿਆ ਹੈ ਜੇ ਤੁਹਾਨੂੰ ਮਨਜ਼ੂਰ ਹੋਵੇ। ਜੀ ਤੁਸੀਂ ਜਿਹੜਾ ਫੈਸਲਾ ਕਰੋਗੇ ਉਹ ਸਾਨੂੰ ਮਨਜ਼ੂਰ ਹੈ। ਕਹਿਣ ਲੱਗੇ ਆਪਾਂ ਇਹਦਾ ਰਾਹ ਮਿਲ ਲਈਏ ਵੀ ਘਰੋਂ ਕਿੰਨਾ ਚੱਲ ਕੇ ਆਇਆ ਤੇ ਅੱਗੇ ਮਹਾਂਪੁਰਖਾਂ ਦਾ ਸਥਾਨ ਕਿੰਨੀ ਦੂਰ ਰਹਿੰਦਾ। ਜੇ ਤਾਂ ਇਹ ਘਰੋਂ ਬਹੁਤਾ ਚੱਲ ਕੇ ਆਇਆ ਹੋਇਆ ਤੇ ਮਹਾਂਪੁਰਖਾਂ ਦਾ ਸਥਾਨ ਨੇੜੇ ਹੋਇਆ, ਫਿਰ ਤਾਂ ਇਹ ਦੇਵਤਿਆਂ ਦਾ ਬੰਦਾ ਹੈ। ਜੇ ਘਰੋਂ ਘੱਟ ਚੱਲ ਕੇ ਆਇਆ ਤੇ ਮਹਾਂਪੁਰਖਾਂ ਦਾ ਸਥਾਨ ਦੂਰ ਰਹਿੰਦਾ ਹੈ, ਫਿਰ ਇਹਨੂੰ ਜਮਦੂਤ ਲੈ ਕੇ ਜਾਣਗੇ। ਕਹਿਣ ਲੱਗੀ ਇਹ ਫੈਸਲਾ ਸਾਨੂੰ ਮਨਜ਼ੂਰ ਹੈ। ਜਦੋਂ ਰਸਤਾ ਮਿਣਿਆ ਘਰੋਂ ਬਹੁਤਾ ਚੱਲ ਕੇ ਆਇਆ ਸੀ ਤੇ ਮਹਾਂਪੁਰਖ ਨੇੜੇ ਰਹਿੰਦੇ ਸਨ। ਇਤਨਾ ਪਾਪੀ ਤੇ ਗੁਨਾਹਗਾਰ ਜਿਹਨੂੰ ਸਜ਼ਾ ਮਿਲਣੀ ਸੀ ਮਹਾਂਪੁਰਖਾਂ ਦੇ ਦਰਸ਼ਨ ਕਰਨ ਵਾਸਤੇ ਜਾ ਰਿਹਾ ਸੀ ਤੇ ਤਾਂਹੀਓ ਸਾਹਿਬ ਨੇ ਕਿਹਾ ਕਿ ਜਿਸ ਜਨ ਕੋ ਪ੍ਰਭ ਦਰਸ ਪਿਆਸਾ, ਵੀ ਪਿਆਸ ਹੈ ਦਰਸ਼ਨ ਹੋਏ ਨਹੀਂ, ਦਰਸ਼ਨਾਂ ਵਾਸਤੇ ਜਾ ਰਿਹਾ ਸੀ। ਜਿਹਨੂੰ ਪਿਆਸ ਹੈ ਉਹਨੂੰ ਵੀ ਕੁਝ ਮਿਲਦਾ ਹੈ, ਉਹਦੇ ਵਾਸਤੇ ਵੀ ਗੁਰੂ ਸਾਹਿਬ ਨੇ ਕੁਝ ਲਿਖਿਆ। ਹਾਂ ਲਿਖਿਆ ਕਿ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ, ਵੀ ਉਹਨਾਂ ਤੋਂ ਵੀ ਬਲਿਹਾਰ ਜਾਈਏ ਜਿਨ੍ਹਾਂ ਨੂੰ ਪਿਆਸ ਲੱਗੀ ਹੋਈ ਹੈ। ਵੀ ਜਿਨ੍ਹਾਂ ਦੇ ਮਨ ਵਿਚ ਪਿਆਸ ਹੈ ਵੀ ਜਾ ਕੇ ਗੁਰੂ ਤੇ ਮਹਾਂਪੁਰਖਾਂ ਦੇ ਦਰਸ਼ਨ ਕਰੀ, ਪਰ ਦਰਸ਼ਨ ਅਜੇ ਹੋਏ ਨਹੀਂ, ਬਲਿਹਾਰ ਉਹਨਾਂ ਤੋਂ ਵੀ ਸਹਿਬ ਜਾਂਦੇ ਹਨ। ਇਹ ਹੈ ਪੂਰਨ ਮਹਾਂਪੁਰਖਾਂ ਦੀ, ਉਹ ਐਸੇ ਮਹਾਂਪੁਰਖ ਸਨ ਜੈਸੇ ਆਪਾਂ ਮਹਾਂਪੁਰਖਾਂ ਦੀ ਬਾਬਾ ਜੀ ਦੀ ਬਰਸੀ ਮਨਾ ਰਹੇ। ਮਹਾਂਪੁਰਖਾਂ ਨੂੰ ਆ ਕੇ ਨਮਸਕਾਰ ਕਰਨੇ, ਮਹਾਂਪੁਰਖਾਂ ਦੇ ਆ ਕੇ ਦਰਸ਼ਨ ਕਰਨੇ, ਇਹਦਾ ਵੀ ਬਹੁਤ ਵੱਡਾ ਲਾਭ ਹੁੰਦਾ ਹੈ। ਤਾਂ ਮਹਾਂਪੁਰਖਾਂ ਦੀ ਬਰਸੀ ਯਾਦ ਮਨਾਉਣ ਦਾ ਲਾਭ ਇਹੀ ਹੈ ਵੀ ਜੋ ਜੋ ਸਾਨੂੰ ਮਹਾਂਪੁਰਖ ਬਚਨ ਕਰਦੇ ਹਨ, ਜੋ ਸਾਨੂੰ ਬਚਨ ਕਹਿੰਦੇ ਹਨ ਜਾਂ ਸੁਣੇ ਹਨ ਜਾਂ ਅੱਗੇ ਸੁਣਨੇ ਹਨ, ਤਾਂ ਉਹਨਾਂ ਬਚਨਾਂ ਤੇ ਆਪਾਂ ਅਮਲ ਕਮਾਈ ਕਰੀਏ। ਚਾਹੇ ਮਹਾਂਪੁਰਖ ਬੇਅੰਤ ਬਚਨ ਕਰਦੇ ਹਨ ਮਨ ਸਮਝਾਵਣ ਕਾਰਨ, ਵੀ ਸਾਨੂੰ ਸਮਝਾਉਣ ਵਾਸਤੇ ਅਨੇਕਾਂ ਹੀ ਸਾਖੀਆਂ ਸੁਣਾਉਂਦੇ ਹਨ,
ਅਨੇਕਾਂ ਹੀ ਕੌਤੁਕ ਕਰਦੇ ਹਨ, ਕਿਸੇ ਨਾ ਕਿਵੇਂ ਕਿਸੇ ਨਾ ਕਿਵੇਂ, ਪਰ ਸਾਰਿਆਂ ਦਾ ਸਾਰ ਸ੍ਰੇਸ਼ਟ ਇੱਕੋ ਹੀ ਗੱਲ ਹੈ, ਭਾਈ ਨਾਮ ਜਪੋ। ਸਾਖੀਆਂ ਦਾ ਬੇਅੰਤ ਸੁਣਾਉਂਦੇ ਹਨ ਮਹਾਂਪੁਰਖ, ਆਪਣੇ ਜੀਵਨ ਵਿਚ ਕਈਆਂ ਨੂੰ ਤਾਰਦੇ ਹਨ, ਕਈਆਂ ਦੇ ਕਾਰਜ ਰਾਸ ਕਰਦੇ ਹਨ ਤੇ ਕਈਆਂ ਨਾਲ ਐਸੇ ਚਮਤਕਾਰ ਹੁੰਦੇ ਹਨ। ਇਹ ਸਭ ਕੁਝ ਕਰਦਿਆਂ ਹੋਇਆ ਮਹਾਂਪੁਰਖਾਂ ਦਾ ਇੱਕੋ ਹੀ ਨਿਸ਼ਾਨਾ ਹੁੰਦਾ ਹੈ, ਭਾਈ ਗੁਰੂ ਗ੍ਰੰਥ ਸਾਹਿਬ ਨਾਲ ਜੁੜੋ, ਬਾਣੀ ਨਾਲ ਜੁੜੋ, ਬਾਣੀ ਨਾਲ ਪਿਆਰ ਕਰੋ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੋ ਤੇ ਨਾਮ ਜਪੋ। ਜਿਹੜੇ ਗੁਰੂ ਵਾਲੇ ਮਹਾਂਪੁਰਖ ਹਨ, ਜਿਨ੍ਹਾਂ ਨੂੰ ਅਸੀਂ ਕਹਿੰਦੇ ਕਿ ਉਹ ਮਹਾਂਪੁਰਖ, ਬਾਬਾ ਜੀ ਨੇ ਕਹਿਣਾ ਭਾਈ ਮਹਾਂਪੁਰਖ ਵੀ ਚਾਰ ਤਰ੍ਹਾਂ ਦੇ ਹੁੰਦੇ ਨੇ, ਚਾਰ ਤਰ੍ਹਾਂ ਦੇ ਸਿੱਖੀ ਚਾਰ ਤਰ੍ਹਾਂ ਦੀ ਹੈ, ਰੇਖ ਦੀ ਭੇਖ ਦੀ ਤੇ ਘਰ ਘਰ ਪਈ ਵੇਚਦੀ ਇੱਕ ਗਧੇ ਵਾਂਗੂ ਲੇਟ ਦੀ। ਇਹਦਾ ਭਾਵ ਹੈ ਕਿ ਐਸੇ ਵੀ ਮਹਾਂਪੁਰਖ ਹਨ ਜਿਹੜੇ ਸੁੱਖਾ ਪੀ ਲੈਂਦੇ ਹਨ, ਭੰਗ ਪੀ ਲੈਂਦੇ ਹਨ ਤੇ ਕੱਪੜਾ ਕਹਿੰਦੇ ਪਾਉਣਾ ਨਹੀਂ ਤੇ ਸਾਰੇ ਪਿੰਡ ਦੀਆਂ ਲੱਕੜਾਂ ਮਚਾ ਦੇਣੀਆਂ, ਸਾਰੀ ਰਾਤ ਧੂਣੀ ਦੇ ਕੋਲ ਬੈਠੇ ਰਹਿਣਾ ਤੇ ਭੰਗ ਪੀ ਜਾਣੀ, ਜਾਗਦਿਆਂ ਸਾਰੀ ਰਾਤ ਭੰਗ ਪੀਂਦਿਆਂ ਨਗਾ ਦੇਣੀ, ਜਦੋਂ ਅੰਮ੍ਰਿਤ ਵੇਲਾ ਹੋਣਾ ਤਾਂ ਮਗਰੋਂ ਸਵਾਹ ਵਿਚ ਲਿਟ ਜਾਣਾ, ਫਿਰ ਨੀਂਦ ਤਾਂ ਸੂੜੀ ਤੇ ਵੀ ਆ ਜਾਂਦੀ ਹੈ। ਭੰਗ ਪੀ ਕੇ ਤੇ ਸਾਰੇ ਪਿੰਡ ਦੀਆਂ ਲੱਕੜਾਂ ਮਚਾ ਦੇਣੀਆਂ, ਉਹ ਕਹਿਣਾ ਜੀ ਕੱਪੜਾ ਨਹੀਂ ਪਾਉਂਦੇ, ਜੇ ਕੱਪੜੇ ਨਾ ਪਾਉਣ ਨਾਲ ਕੁਝ ਮਿਲਦਾ ਹੋਵੇ ਤਾਂ ਮਿਰਗਾਂ ਦੀ ਵੀ ਗਤੀ ਹੋਣੀ ਚਾਹੀਦੀ, ਕਿੰਨੇ ਜਾਨਵਰ ਕੱਪੜੇ ਨਹੀਂ ਪਹਿਨਦੇ। ਫਿਰ ਸਵਾਹ ਚ ਲੇਟੀ ਜਾਣਾ ਭੰਗ ਪੀ ਕੇ, ਆਪ ਨਹੀਂ ਪੀਣਾ ਤੇ ਪਿੰਡ ਦੇ ਮੁੰਡਿਆਂ ਨੂੰ ਵੀ ਭੰਗ ਪੀਣ ਲਾ ਦੇਣਾ, ਇੱਕ ਘਰ ਘਰ ਪਈ ਵੇਚਦੀ, ਮੰਗਦੇ ਫਿਰਨਾ ਮੰਗਦੇ, ਇੱਕ ਭੇਖ ਹੀ ਧਾਰਨ ਕਰ ਲੈਣਾ ਵੀ ਕਮਾਈ ਨਹੀਂ ਕਰਨੀ। ਰੇਖ ਦੀ ਫਕੀਰੀ ਉਹ ਹੈ ਵੀ ਜੋ ਗੁਰੂ ਨਾਨਕ ਸਾਹਿਬ ਨੇ ਮਤ ਮਰਿਆਦਾ ਚਲਾਈ ਹੈ ਨਾ, ਰੇਖ ਦੀ ਭੇਖ ਦੀ, ਤੀਜੀ ਘਰ ਘਰ ਪਈ ਵੇਚਦੀ ਤੇ ਚੌਥੀ ਗਧੇ ਵਾਂਗੂ ਲੇਟਦੀ। ਰੇਖ ਦੀ ਫਕੀਰੀ ਉਹ ਹੈ ਕਿ ਜੋ ਗੁਰੂ ਨਾਨਕ ਪਾਤਸ਼ਾਹ ਨੇ ਮਤ ਮਰਿਆਦਾ ਚਲਾਈ ਹੈ ਨਾ, ਉਸ ਮਤ ਮਰਿਆਦਾ ਤੇ ਆਪ ਚੱਲਣਾ ਤੇ ਸਾਨੂੰ ਚਲਾਉਣਾ, ਆਪ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਧਿਆਨ ਕਰਨਾ ਤੇ ਸਾਨੂੰ ਉਪਦੇਸ਼ ਕਰਨਾ, ਭਾਈ ਗੁਰੂ ਨਾਨਕ ਪਾਤਸ਼ਾਹ ਨਾਲ ਜੁੜੋ, ਕਿਉਂਕਿ ਗੁਰੂ ਨਾਨਕ ਸਾਹਿਬ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਐਸੇ ਮਹਾਂਪੁਰਖਾਂ ਦੀ ਸੰਗਤ ਕਰਨੀ ਹੈ ਜਿਹੜੇ ਸਾਰਿਆਂ ਨੂੰ ਵੱਡਾ ਸਤਿਗੁਰੂ ਗੁਰੂ ਨਾਨਕ ਸਾਹਿਬ ਨੂੰ ਸਮਝਦੇ ਹਨ ਤੇ ਜਿਹੜੇ ਆਪ ਹੀ ਕਹਿਣ ਜੀ ਅਸੀਂ ਤਾਂ ਸਭ ਤੋਂ ਅਸੀਂ ਵੱਡੇ ਹਾਂ, ਵੀ ਗੁਰੂ ਨਾਨਕ ਸਾਹਿਬ ਆਏ ਸੀ ਹੁਣ ਸਾਡਾ ਪਹਿਰਾ ਹੈ, ਉਹਨਾਂ ਦੀ ਸੰਗਤ ਨਹੀਂ ਕਰਨੀ। ਜਿਹੜੇ ਆਪ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਵੱਡੇ ਸਮਝਦੇ ਹਨ ਤੇ ਸਾਨੂੰ ਦਰਸਾਉਂਦੇ ਹਨ ਵੀ ਤੁਸੀਂ ਵੀ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਵੱਡੇ ਸਮਝੋ, ਉਹ ਇਹ ਮਹਾਂਪੁਰਖ ਹਨ ਜਿਨ੍ਹਾਂ ਦੀ ਆਪਾਂ ਬਰਸੀ ਮਨਾ ਲਈ, ਜਿਨ੍ਹਾਂ ਨੇ ਸਭ ਤੋਂ ਵੱਡੇ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਪੂਜਾ ਕਰੀ ਹੈ ਤੇ ਸਾਨੂੰ ਗੁਰੂ ਨਾਨਕ ਪਾਤਸ਼ਾਹ ਨਾਲ ਜੋੜਿਆ ਹੈ, ਤਾਂ ਕਹਿਣ ਦਾ ਭਾਵ ਕਿ ਐਸੇ ਮਹਾਂਪੁਰਖਾਂ ਦੇ ਬਚਨ ਹਨ, ਉਹਨਾਂ ਦੇ ਕੋਈ ਦੁਨਿਆਵੀ ਬਚਨ ਨਹੀਂ ਹੁੰਦੇ ਜਾਂ ਸਾਡੇ ਕੋਲੋਂ ਕੋਈ ਦੁਨਿਆਵੀ ਮੰਗ ਨਹੀਂ ਕਰਦੇ, ਆਪਣੇ ਨਾਲ ਨਹੀਂ ਜੋੜਦੇ, ਕਿਸੇ ਹੋਰ ਪਾਸੇ ਨਹੀਂ ਲਾਉਂਦੇ, ਸਾਨੂੰ ਗੁਰੂ ਨਾਲ ਲਾਉਂਦੇ ਹਨ ਤੇ ਹੁਣ ਵੀ ਆਪਾਂ ਉਹਨਾਂ ਦੇ ਬਚਨਾਂ ਦਾ ਸਦਕਾ, ਉਹਨਾਂ ਦਾ ਉਪਦੇਸ਼ ਦਾ ਸਦਕਾ ਹੁਣ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਨਾਲ ਜੁੜਨਾ ਹੈ। ਜੇ ਬਰਸੀ ਮਨਾਉਂਦਿਆਂ ਹੋਇਆਂ ਅਸੀਂ ਇਉਂ ਜੁੜ ਜਾਈਏ ਨਾ,
ਯਕੀਨ ਕਰ ਲਈਏ ਤਾਂ ਸਾਡੇ ਵਾਸਤੇ ਹੁਣ ਵੀ ਮਹਾਂਪੁਰਖ ਹਾਜ਼ਰ ਨਾਜ਼ਰੀ ਬੈਠੇ ਹਨ, ਦੂਰ ਨਹੀਂ। ਆਓ, ਗੁਰੂ ਦਾ ਜਾਂ ਗੁਰੂ ਦੇ ਪਿਆਰਿਆਂ ਦਾ ਹੁਕਮ ਇਹੀ ਹੈ, ਭਾਈ ਨਾਮ ਜਪੋ, ਬਾਣੀ ਪੜ੍ਹੋ, ਚੰਗੇ ਤੇ ਨੇਕ ਕੰਮ ਕਰੋ। ਜੇ ਨੇਕ ਕੰਮ ਕਰਦਿਆਂ ਹੋਇਆ ਜੀਵਨ ਬਤੀਤ ਕਰੋਗੇ ਨਾ, ਐਸੀ ਕਮਾਈ ਕਰੋਗੇ ਤਾਂ ਇਹ ਤੁਹਾਨੂੰ ਵੀ ਮਰਾਤਬਾ ਮਿਲ ਸਕਦਾ। ਕਿਹੜਾ? ਧਨ ਧਨ ਧਨ ਜਨ ਆਇਆ ਤੇ ਜਿਸ ਪ੍ਰਸਾਦ ਸਭ

ਸਾਧ ਸੰਗਤ ਹਜ਼ੂਰ ਦੇ ਆਗਮਨ ਦੀ, ਸਾਹਿਬ ਕਲਗੀਧਰ ਪਾਤਸ਼ਾਹ ਦੇ ਆਗਮਨ ਪੁਰਬ ਦੀ, ਸਾਰੀ ਸੰਗਤ ਨੂੰ ਜਥੇ ਵੱਲੋਂ ਲੱਖ ਲੱਖ ਵਧਾਈ ਹੋਵੇ। ਸਾਹਿਬ ਕਲਗੀਧਰ ਪਾਤਸ਼ਾਹ ਅੰਗ ਸੰਗ ਸਹਾਈ ਹੋਣ, ਸਦਾ ਸਿਰ ਤੇ ਮੇਰ ਪ੍ਰਿਆਤ ਰੱਖਣ। ਸਾਧ ਸਿੰਘ ਜੀ, ਅੱਜ ਵਧਾਈਆਂ ਦਾ ਦਿਨ ਹੈ, ਖਾਲਸਾ ਕੌਮ ਦਾ ਮਹਾਨ ਦਿਨ ਹੈ। ਪਰਿਪੂਰਨ ਪਰਮਾਤਮਾ ਆਪ ਅਕਾਲ ਪੁਰਖ ਬੇਦੀ ਕੁਲਭੂਸ਼ਣ ਕਲਯੁਗ ਜੀਵਾਂ ਦਾ ਬੇੜਾ ਪਾਰ ਕਰਨ ਵਾਲੇ ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਰੂਪ ਇੱਕ ਵਾਰੀ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ। ਪਵਿੱਤਰ ਧਰਤੀ ਨੂੰ ਭਾਗ ਲੱਗੇ ਨੇ, ਪਟਨਾ ਸਾਹਿਬ ਨੂੰ ਬਰਕਤ ਮਿਲੀ ਹੈ ਜੀ, ਪਟਨਾ ਸਾਹਿਬ ਨੂੰ ਮਾਣ ਪ੍ਰਾਪਤ ਹੋਇਆ ਜੀ। ਧਿਆਨ ਦੇਣਾ,

ਹਜ਼ੂਰ ਕਹਿੰਦੇ ਨੇ ਮੇਰੇ ਬਜ਼ੁਰਗ ਬੜੇ ਉੱਚੇ ਲੰਬੇ ਜਵਾਨ ਸਨ ਤੇ ਰਾਜੇ ਦੇ ਘਰ ਸਿੱਪਾ ਸਲਾਰ ਲੱਗੇ ਹੋਏ ਸਨ ਬੜਾ ਰਾਜ ਵਧਾਇਆ ਉਹਨੇ ਬੜੀ ਸੇਵਾ ਕੀਤੀ ਉਹਨਾਂ ਦੇ ਘਰ ਇੱਕ ਧੀ ਸੀ ਕਹਿਣ ਲੱਗੇ ਬੱਚੀ ਬੜੀ ਸੁੰਦਰ ਹੈ ਕਿਹਦੇ ਨਾਲ ਵਿਆਹੀਏ ਮੁੰਡਾ ਚੰਗਾ ਹੋਣਾ ਚਾਹੀਦਾ ਮਾਂ ਪਿਓ ਨੂੰ ਖਿਆਲ ਹੁੰਦਾ ਇੱਕ ਦਿਨ ਸਲਾਹ ਕਰ ਰਹੇ ਸਨ ਤੇ ਘਰ ਵਾਲੀ ਕਹਿਣ ਲੱਗੀ ਸਾਹਿਬ ਜੀ ਇਹ ਸਾਡੇ ਘਰ ਜਿਹੜਾ ਪੰਜਾਬੀ ਮੁੰਡਾ ਲਾਹੌਰ ਤੋਂ ਆਇਆ ਹੈ ਨਾ ਗੱਜ ਕੇ ਆਖਰ ਸਤਨਾਮ ਸ੍ਰੀ ਵਾਹਿਗੁਰੂ ਇਹ ਬੜਾ ਸੁੰਦਰ ਹੈ ਨਾਲੇ ਸਾਡਾ ਸਿੱਪਾ ਸਲਾਹ ਰਹੇ ਉਂਝ ਵੀ ਜਵਾਨ ਹੈ ਜਰਨੈਲ ਹੈ ਤੇ ਇਹਦੇ ਨਾਲ ਕਿਉਂ ਨਾ ਵਿਆਹ ਕਰ ਦਈਏ ਹਜ਼ੂਰ ਕਹਿੰਦੇ ਨੇ

ਛੋਟੀਆਂ ਕਿਉਂ ਚੱਲੀ ਜੀ? ਮਾਂ ਨੇ ਆਖਿਆ ਜਾਣ ਨਾ ਦੇਸਾਂ ਛੋਟੀਆਂ। ਸਾਹਿਬ ਜੀ ਜੇ ਤੁਠੇ ਹੋ ਨਾ ਦੇ ਦਾਤ ਮੇਰੀ ਝੋਲੀ ਵਿੱਚ ਪਾ ਦਿਓ, ਇਹ ਸੇਵਾ ਛੋਟੀ ਕਰਨਗੇ। ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਦੇ ਅੱਜ ਆਗਮਨ ਮਨਾਏ ਜਾ ਰਹੇ ਹੋ। ਇਹਨਾਂ ਦੀ ਪੜਦਾਦੀ ਮਾਂ ਮਾਂ ਭਾਨੀ ਸਤਸੰਗਤ ਜੀ ਬੜੀ ਬਖਸ਼ਿਸ਼ ਹੋਈ ਏ ਮਾਂ ਤੇ। ਇੱਕ ਤੇ ਉਹ ਗੁਰੂ ਪੁੱਤਰੀ ਏ, ਦੂਜਾ ਗੁਰੂ ਦੇ ਘਰੋਂ ਏ, ਤੀਜੇ ਉਹ ਗੁਰੂ ਦੀ ਮਾਂ ਏ, ਚੌਥੇ ਉਹ ਗੁਰੂ ਦੀ ਦਾਦੀ ਏ, ਗੁਰੂ ਅਮਰਦਾਸ ਦੀ ਸਪੁੱਤਰੀ ਏ, ਤੇ ਗੁਰੂ ਰਾਮਦਾਸ ਦੇ ਘਰੋਂ ਏ, ਗੁਰੂ ਅਰਜਨ ਸਾਹਿਬ ਦੀ ਮਾਂ ਏ, ਸਰਵ ਸ਼ਕਤੀਮਾਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਦੀ ਦਾਦੀ ਏ ਸਤਸੰਗਤ। ਇਸ ਖਾਨਦਾਨ ਦੀ ਮਾਲਕ ਹੈ, ਇਸ ਖਾਨਦਾਨ ਨੂੰ ਜਨਮ ਦੇਣ ਵਾਲੀ ਮਾਂ ਏ। ਜਾਣ ਲੈਂਦੇ

ਇਸ ਮਨ ਅੰਦਰ ਕੋਈ ਡਰ ਹੋਵੇ ਤੇ ਕੇਵਲ ਸੱਚੇ ਵਾਹਿਗੁਰੂ ਦਾ, ਕਿਸੇ ਹੋਰ ਦੀ ਲੋੜ ਨਹੀਂ। ਤੇ ਉਹ ਸੱਚੇ ਦੀ ਸਰਕਾਰ ਜੋ ਜੁਗੋ ਜੁਗੰਤਰ ਤੋਂ ਚਲੀ ਆ ਰਹੀ ਇੱਕੋ ਜਿਹੀ ਹੈ, ਉਹਦੇ ਵਿੱਚ ਕੋਈ ਡਰ ਨਹੀਂ। ਦੂਸਰੀ ਗੱਲ ਸਮਾਜ ਦੀ, ਸਮਾਜ ਤੋਂ ਮਨੁੱਖ ਬੜਾ ਡਰਦਾ। ਸਮਾਜ ਕੀ ਆਖੇਗਾ? ਬਾਣੀ ਦਾ ਫੈਸਲਾ।

ਕੋਈ ਚੰਗਾ ਕਵੇ ਕੋਈ ਮਾੜਾ ਕਵੇ, ਹੇ ਮਾਲਕ ਮੈਂ ਤੇ ਆਪਣਾ ਆਪ ਤੇਰੀ ਅਰਪਣ ਕਰ ਦਿੱਤੀ। ਕਿਉਂਕਿ ਸੰਸਾਰ ਅੰਦਰ ਐਸਾ ਹੀ ਹੁੰਦਾ, ਚੰਗੇ ਕੰਮ ਦੀ ਕਦੀ ਸੁਭਾ ਨਹੀਂ ਹੋਈ। ਕੋਈ ਗੁਰੂ ਘਾਰੀ ਆਉਣ ਲੱਗ ਪਵੇ ਨਾ ਤੇ ਬਹੁਤੇ ਲੋਕ ਵਿੱਚ ਇਹੋ ਜਿਹੇ ਹੁੰਦੇ ਨੇ, ਵੇਖੋ ਜੀ ਰੋਜ਼ ਗੁਰਦੁਆਰੇ ਜਾਂਦੇ, ਇਹ ਤੇ ਭਗਤ ਬਣ ਗਏ। ਉਹ ਭਾਈ ਭਗਤ ਹੀ ਬਣਿਆ, ਗੁਰੂ ਘਰ ਹੀ ਜਾਂਦਾ ਹੈ ਨਾ, ਚੰਗਾ ਕੰਮ ਹੈ। ਇਸ ਲਈ ਕੋਈ ਭਲਾ ਕਹੋ

ਕਿਉਂਕਿ ਜਿਹੜੇ ਮੌਤ ਤੋਂ ਡਰਦੇ ਰਹਿੰਦੇ ਨੇ ਉਹ ਰੋਜ਼ ਮਰਦੇ, ਤੇ ਜਿਹੜੇ ਮੌਤ ਨੂੰ ਗਲ ਨਾਲ ਲਾ ਲੈਂਦੇ ਨੇ ਮੌਤ ਉਹਨਾਂ ਦੇ ਨੇੜੇ ਨਹੀਂ ਆਉਂਦੀ। ਇਸ ਲਈ ਚਾਰ ਪ੍ਰਕਾਰ ਦਾ ਡਰ ਹੈ ਜਿਸ ਕਰਕੇ ਮਨੁੱਖ ਬਹੁਤ ਜਲਦੀ ਡੋਲ ਜਾਂਦਾ ਹੈ। ਸਤਿਗੁਰ ਨੇ ਕਿਹਾ ਨਹੀਂ ਐਸਾ ਕਰਕੇ ਦਿਖਾਇਆ, ਸਤਿਗੁਰ ਸੰਗ ਨਾਹੀ ਮਨ ਡੋਲੇ। ਉਹ ਭਾਈ ਜੇ ਗੁਰੂ ਨਾਲ ਹੈ ਤੇ ਮਨ ਡੋਲਣਾ ਨਹੀਂ ਚਾਹੀਦਾ। ਗੁਰੂ ਨੇ ਮਨ ਨੂੰ

ਧੰਨ ਗੁਰੂ ਅਰਜਨ ਸਾਹਿਬ ਨੇ ਤਵੀ ਤੇ ਆਸਣ ਲਾ ਦਿੱਤੀ। ਜਦੋਂ ਤਵੀ ਦੇ ਉੱਤੇ ਬੈਠ ਗਏ ਨੇ, ਦੇਗ ਵਿੱਚ ਇਸ਼ਨਾਨ ਕਰਕੇ ਰੇਤਾਂ ਲੱਗਾ ਸੀਸ ਵਿੱਚ ਪੈਣ ਤੇ ਸਾਈ ਮੀਆਂ ਮੀਰ ਆਏ। ਸਾਈ ਮੀਆਂ ਮੀਰ ਜੀ ਸਤਿਗੁਰ ਦੇ ਮਿੱਤਰ ਸਨ। ਆ ਕੇ ਕਹਿਣ ਲੱਗੇ, ਸਤਿਗੁਰ ਇਹ ਕੀ ਮੈਂ ਨਜ਼ਾਰਾ ਵੇਖ ਰਹੀ, ਪੱਠੀ ਤੇਲੋ ਹੈ ਲਾਲ ਹੋਈ, ਉਸ ਤੇ ਹੀਰੇ ਦੀ ਸੂਰਤ ਹੈ, ਪਾਨੀ ਦੀ ਅੱਖ ਦਾ ਚੰਨ ਹੈ, ਜੇਠੇ ਦੇ ਮਨ ਦੀ ਮੂਰਤ ਹੈ, ਹੈ ਦਿਲ ਗੰਗਾ ਦੀ ਲਹਿਰਾਂ ਦਾ, ਦਿਲ ਇਸ ਤੇ ਚਰਨੀ ਪੈਂਦੇ ਨੇ, ਤੱਕ ਵੇਖ ਵੇਖ ਕੇ ਸੋਹਣੇ ਨੂੰ ਇਉਂ ਰਮਜਾਂ ਵਾਲੇ ਕਹਿੰਦੇ ਨੇ, ਕਿ ਸੂਰਜ ਦੀ ਤਪਦੀ ਲੋਹ ਤੇ ਵੀ ਕਿ ਬੈਠਾ ਏ ਚੰਨ ਪਾਨੀ ਦਾ, ਨਹੀਂ ਨਹੀਂ ਖਾਰੇ ਚੜਿਆ ਨੀਂਗਰ ਚੰਦ ਕੁਰਬਾਨੀ, ਕਿ ਉੱਠ ਕੇ ਅੱਗ ਦੀਆਂ ਲਾਟਾਂ ਨੇ ਪਰਵਾਰਿਆ ਚੰਨ ਦਾ ਚਿਹਰਾ ਏ, ਨਹੀਂ ਨਹੀਂ ਇਹ ਪਿਆਰੇ ਅਰਜਨ ਦਾ ਚਮ ਚਮ ਪਿਆ ਕਰਦਾ ਸੀਰਾ। ਅਸ਼ਕ ਲੋਕ ਆਖ ਰਹੇ ਨੇ, ਸੂਰਜ ਵਰਗੀ ਤਪਦੀ ਲੋਹ ਤੇ ਗੁਰੂ ਅਰਜਨ ਸਾਹਿਬ ਸਮਾਧੀ ਲਾ ਕੇ ਬੈਠੇ ਨੇ, ਹਾਲਤ ਕੀ ਹੈ, ਚਾਰੋ ਤਰਫ ਅੱਗ ਬਰਸੇ, ਸੇਕ ਤਨ ਨੂੰ ਸਾੜਦਾ, ਛਾਲੇ ਛਾਲੇ ਹੋ ਗਿਆ, ਜੁੱਸਾ ਮੇਰੀ ਸਰਕਾਰ ਦਾ ਮੀਆਂ ਮੀਰ ਨਹੀਂ ਵੇਖ ਸਕਦਾ। ਮੀਆਂ ਮੀਰ ਤੜਫ ਕੇ ਕਹਿਣ ਲੱਗਾ, ਸਤਿਗੁਰ ਇਹ ਮੈਂ ਕੀ ਵੇਖ ਰਿਹਾ, ਕਿਤੇ ਆਪ ਹਰਿਮੰਦਰ ਵਿੱਚ ਇਸ਼ਨਾਨ ਕਰਦੇ ਸੋ, ਤਖਤ ਤੇ ਬਹਿੰਦੇ ਸੋ, ਸੰਗਤਾਂ ਚੌਰ ਕਰਿਆ ਕਰਦੀਆਂ ਸਨ, ਪਰ ਇਹ ਕੀ ਨਜ਼ਾਰਾ ਹੈ, ਦੇਗ ਵਿੱਚ ਇਸ਼ਨਾਨ ਕੀਤਾ, ਤਵੀ ਤੇ ਬੈਠੇ ਤੇ ਗਰਮ ਰੇਤਾ ਸੀਸ ਵਿੱਚ ਪਵਾ ਰਹੇ ਹੋ। ਸਤਿਗੁਰ ਕਹਿਣ ਲੱਗੇ, ਸਾਈ ਜੀ ਮੇਰੇ ਲਈ ਇੱਕੋ ਹੀ ਜਾਇਆ, ਅੱਗੇ ਹਰਿਮੰਦਰ ਵਿੱਚ ਇਸ਼ਨਾਨ ਕਰਦਾ ਸਾਂ ਸਰੋਵਰ ਵਿੱਚ ਤੇ ਤਖਤ ਤੇ ਬਹਿੰਦਾ ਸਾਂ, ਸੰਗਤਾਂ ਚੌਰ ਕਰਦੀਆਂ ਸਨ, ਹੁਣ ਦੇਗ ਵਿੱਚ ਇਸ਼ਨਾਨ ਕੀਤਾ ਹੈ, ਤਵੀ ਤੇ ਬੈਠਾ ਗਰਮ ਰੇਤਾ ਸੀਸ ਵਿੱਚ ਪੈ ਰਿਹਾ, ਮੈਨੂੰ ਇੱਕ ਸਮਾਨ ਨਹੀਂ ਹੈ ਨਾ, ਮਨ ਬਲਵਾਨ ਨਹੀਂ, ਮਨ ਡੋਲਿਆ, ਤਵੀ ਤੇ ਕੋਈ ਵੀ ਬਹਿ ਸਕਦਾ, ਪਰ ਤਪਦੀ ਤਵੀ ਤੇ ਬਹਿਣਾ ਸਵਾਦ ਤਾਂ ਆਵੇ। ਗੁਰੂ ਅਰਜਨ ਸਾਹਿਬ ਨੇ ਤਵੀ ਤੇ ਬੈਠ ਕੇ ਦੁਨੀਆਂ ਨੂੰ ਵਿਖਾ ਦਿੱਤਾ, ਜੇ ਮਨ ਬਲਵਾਨ ਹੈ ਤੇ ਮਨ ਕਦੀ ਨਹੀਂ ਡੋਲਦਾ, ਇਸ ਲਈ ਭਾਈ ਮਨ ਨੂੰ ਇਤਨਾ ਬਲਵਾਨ ਕਰ। ਹੁਣ ਸਤਿਗੁਰ ਮੀਆਂ ਮੀਰ ਨੂੰ ਕਹਿਣ ਲੱਗੇ, ਤਬ ਗੁਰੂ ਕਿਹਾ, ਮੀਆਂ ਮੀਰ ਛੋਡੋ ਪ੍ਰੀਤੀ ਚਾਮ ਸੇ, ਕਿਆ ਹੁਆ ਤਨ ਤਪਰਿਆ, ਹਮ ਸ਼ਾਂਤ ਹੈ ਹਰੀ ਨਾਮ ਸੇ। ਮੀਆਂ ਮੀਰ ਕੀ ਹੋਇਆ, ਤਨ ਤਪ ਰਿਹਾ, ਇਹ ਅਗਨ ਮੇਰੇ ਤਨ ਨੂੰ ਤਪਾ ਸਕਦੀ ਹੈ ਪਰ ਮਨ ਤੱਕ ਨਹੀਂ ਪਹੁੰਚੀ, ਛਾਤੀ ਸੀਤਲ ਮਨ ਸੁਖੀ ਸੰਤ ਗੋਬਿੰਦ ਗੁਣ। ਹੇ ਭਾਈ ਮੇਰੇ ਮਨ ਨੂੰ ਬੜਾ ਸੁੱਖ ਹੈ, ਕਿਉਂਕਿ ਗੱਲ ਹੀ ਸਾਰੀ ਮਨ ਦੀ, ਜਦੋਂ ਮਨ ਬਲਵਾਨ ਹੋ ਜਾਏ, ਮਨ ਵਿੱਚ ਇਹ ਤਾਕਤ ਤੇ ਸ਼ਕਤੀ ਆ ਜਾਏ, ਕਿਸੇ ਪ੍ਰਕਾਰ ਦਾ ਵੀ ਡਰ ਉਸ ਮਨ ਨੂੰ ਡੁਲਾ ਨਹੀਂ ਸਕਦਾ। ਗੁਰੂ ਸਾਹਿਬਾਨ ਨੇ ਇਹ ਸ਼ਬਦ ਅੰਦਰ ਸਾਨੂੰ ਇਹ ਗੱਲ ਸਮਝਾਈ ਹੈ, ਪਰ ਆਪਣੇ ਆਪ ਤੇ ਘਟਾ ਕੇ, ਆਪਣੇ ਆਪ ਤੇ ਵਰਤਾ ਕੇ ਇਹ ਗੱਲ ਉਹਨਾਂ ਨੇ ਸਾਨੂੰ ਦਰਸਾਈ ਹੈ ਕਿ ਭਾਈ ਕਿਹਾ ਨਹੀਂ ਕਰਕੇ ਦਿਖਾਏ। ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ, ਤੇਰੀਆਂ ਸਾਰੀਆਂ ਮਨਸਾ ਪੂਰਨ ਕਰਨ ਵਾਲਾ ਉਹ ਪ੍ਰਮਾਤਮਾ ਹੈ। ਹੇ ਮਨ ਤੂੰ ਡੋਲਨਾ, ਮਨ ਨੂੰ ਇਤਨਾ ਬਲਵਾਨ ਕਰ ਲੈ, ਸਤਿਗੁਰ ਪੁਰਖ ਤੇ ਆਏ ਤੂੰ ਸਭ ਦੁੱਖ ਵਿਸਾਰਨ ਹਾਰ, ਬਸ ਉਹਨੂੰ ਯਾਦ ਕਰ, ਉਹਨੂੰ ਚੇਤੇ ਰੱਖ, ਤੇਰੇ ਸਾਰੇ ਦੁੱਖਾਂ ਦਾ ਨਾਸ਼ ਉਹ